0: SBS, a world of difference. You're with SBS Punjabi on mobile, online, and on radio.
1: Tusi SBS Punjabi naal mobile, online, ade radio dwara jude ho.
2: ਦੋਸਤੋ ਪੇਸ਼ ਹੋਣ ਜਾ ਰਿਹਾ ਜੀ ਤੁਹਾਡਾ ਪਸੰਦੀਦਾ ਪੰਜਾਬੀ ਦਾ ਪ੍ਰੋਗਰਾਮ SBS ਦੇ ਚੈਨਲ ਸਾਊਥ ਸਟੇਸ਼ਨ ਉੱਤੇ। ਅੱਜ ਮੰਗਲਵਾਰ 23 ਜੂਨ 2026 ਦੀ ਸ਼ਾਮ ਨੂੰ ਪ੍ਰੋਗਰਾਮ ਲੈ ਕੇ ਮੈਂ MP ਸਿੰਘ ਆਪ ਸਭ ਦਾ ਤਹਿ ਦਿਲੋਂ ਕਰਦਾ ਹਾਂ ਜੀ ਸਵਾਗਤ, ਨਾਲ ਹੀ ਪੇਸ਼ ਕਰਦਾ ਹਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਲਾਮ ਤੇ ਨਮਸਕਾਰ ਵੀ। ਚਲੋ ਆਓ ਅੱਜ ਫਿਰ ਸਭ ਤੋਂ ਪਹਿਲਾਂ ਅਸੀਂ ਉਹਨਾਂ ਸਾਰੇ ਪਰੰਪਰਾਗਤ ਮਾਲਕਾਂ ਨੂੰ ਮਾਣ ਦਿਆਂਗੇ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕਾਮਾ ਰਾਏਗਰ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪਿਛਲੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਅਤੇ ਆਦਿਵਾਸੀ ਤੇ ਟੋਰਸਟੇਟ ਆਈਲੈਂਡਰ ਖਿੱਤਿਆਂ ਨੂੰ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣਦੇ ਹੋ। ਤੇ ਦੋਸਤੋ ਅੱਜ ਦੇ ਪ੍ਰੋਗਰਾਮ ਦੀ ਸੰਖੇਪ ਜਿਹੀ ਰੂਪਰੇਖਾ ਇਸ ਪ੍ਰਕਾਰ ਹੈਗੀ ਹੈ। ਹਮੇਸ਼ਾ ਦੀ ਤਰ੍ਹਾਂ ਅੱਜ ਵੀ ਫੁੱਟਬਾਲ ਦੇ ਚੱਲ ਰਹੇ ਮਹਾਕੁੰਭ ਫੀਫਾ ਵਰਲਡ ਕੱਪ ਦੇ ਬੀਤੇ ਦਿਨ ਦੀਆਂ ਪ੍ਰਾਪਤੀਆਂ ਉੱਤੇ ਪੇਸ਼ ਹੋਵੇਗੀ ਇੱਕ ਝਲਕ। ਆਸਟ੍ਰੇਲੀਆ ਵਿੱਚ ਵਸਣ ਤੋਂ ਬਾਅਦ ਪੰਜਾਬੀਆਂ ਵੱਲੋਂ ਸਥਾਪਿਤ ਕੀਤੇ ਛੋਟੇ ਕਾਰੋਬਾਰਾਂ ਨਾਲ ਜੁੜੀ ਹੋਈ ਦੋ ਭਾਗਾਂ ਵਾਲੀ ਗੱਲਬਾਤ ਦਾ ਦੂਜਾ ਤੇ ਆਖਰੀ ਭਾਗ ਵੀ ਕਰਾਂਗੇ ਜੀ ਅੱਜ ਪੇਸ਼। ਇਸ ਦਾ ਪਹਿਲਾ ਭਾਗ ਤੁਸੀਂ ਕੱਲ ਦੇ ਪ੍ਰੋਗਰਾਮ ਵਿੱਚ ਸੁਣ ਚੁੱਕੇ ਹੋ। ਇਸ ਦੇ ਨਾਲ ਹੀ ਵਨ ਨੇਸ਼ਨ ਪਾਰਟੀ ਦੀ ਪੌਲਿਨ ਹੈਨਸਨ ਵੱਲੋਂ ਪਿਛਲੇ ਹਫ਼ਤੇ ਮੋਨੋ ਕਲਚਰ ਸਬੰਧੀ ਦਿੱਤੇ ਬਿਆਨਾਂ ਨੇ ਜਿਹੜੀ ਹਲਚਲ ਪੈਦਾ ਕੀਤੀ ਹੈ ਉਸ ਬਾਰੇ ਅਸੀਂ ਆਪਣੇ ਪੰਜਾਬੀ ਭਾਈਚਾਰੇ ਦੇ ਕੁਝ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਹੈ, ਉਹ ਵੀ ਕਰਾਂਗੇ ਜੀ ਪੇਸ਼। ਤੇ ਹਫ਼ਤਾਵਾਰੀ ਪਾਕਿਸਤਾਨ

ਪਾਕਿਸਤਾਨ ਡਾਇਰੀ ਵੀ ਪਾਏਗੀ ਚਾਨਣਾ, ਪਾਕਿਸਤਾਨੀ ਖਿੱਤੇ ਨਾਲ ਜੁੜੀਆਂ ਅਹਿਮ ਖਬਰਾਂ ਦੇ ਨਾਲ। ਇਸ ਤੋਂ ਇਲਾਵਾ ਹੋਰ ਚਲੰਦ ਮਾਮਲਿਆਂ ਦੀਆਂ ਜਾਣਕਾਰੀਆਂ ਤੇ ਅੱਜ ਦੀਆਂ ਚੋਣਵੀਆਂ ਖਬਰਾਂ ਵੀ ਹੋਣਗੀਆਂ ਪੇਸ਼। ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਲਈ ਕੁਝ ਗੀਤ ਸੰਗੀਤ ਵੀ ਨਾਲੋ ਨਾਲ ਕਰ ਸਕੀਏ ਪੇਸ਼। ਸੋ ਜੁੜੇ ਰਹੋ ਸ਼ਾਮ 5 ਵਜੇ ਤੱਕ ਆਪਣੇ ਇਸ ਪਸੰਦੀਦਾ ਪੰਜਾਬੀ ਦੇ ਪ੍ਰੋਗਰਾਮ ਦੇ ਨਾਲ, ਤੇ ਪ੍ਰੋਗਰਾਮ ਦੌਰਾਨ ਸਾਂਝ ਪਾ ਸਕਦੇ ਹੋ SMS ਕਰਦੇ ਹੋਏ 0439-799-700 ਦੇ ਉੱਤੇ। ਚਲੋ ਲੈ ਕੇ ਚਲਦੇ ਹਾਂ ਤੁਹਾਨੂੰ SBS ਦੇ ਨਿਊਜ਼ ਰੂਮ ਵੱਲ, ਜਿੱਥੇ ਖਬਰਾਂ ਦਾ ਬੁਲੇਟਿਨ ਕਰ ਰਿਹਾ ਜੀ ਤੁਹਾਡਾ ਇੰਤਜ਼ਾਰ। ਸਵਾਗਤ ਹੈ ਜੀ SBS ਦੇ ਨਿਊਜ਼ ਡੈਸਕ ਤੋਂ। ਅੱਜ ਦੀਆਂ ਕੁਝ ਚੋਣਵੀਆਂ ਖਬਰਾਂ ਇਸ ਪ੍ਰਕਾਰ ਹਨ। ਇਰਾਨ ਨੇ ਅਮਰੀਕੀ ਉਪ ਰਾਸ਼ਟਰਪਤੀ JD ਵੈਂਸ ਦੇ ਉਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਇਰਾਨ ਸੰਯੁਕਤ ਰਾਸ਼ਟਰ ਦੇ ਪਰਮਾਣੂ ਨਿਰੀਖਕਾਂ ਨੂੰ ਮੁੜ ਦੇਸ਼ ਵਿਚ ਦਾਖਲ ਹੋਣ ਦੀ ਆਗਿਆ ਦੇਣ ਲਈ ਸਹਿਮਤ ਹੋ ਗਿਆ ਹੈ। ਇਹ ਪ੍ਰਤੀਕਿਰਿਆ ਵਾਸ਼ਿੰਗਟਨ ਅਤੇ ਤਹਿਰਾਨ ਵਿਚਕਾਰ ਲੰਬੇ ਸਮੇਂ ਦੇ ਸ਼ਾਂਤੀ ਸਮਝੌਤੇ ਲਈ ਹੋਈ ਪਹਿਲੀ ਗੱਲਬਾਤ ਤੋਂ ਬਾਅਦ ਆਈ ਹੈ। ਇਸ ਦੌਰਾਨ ਅਮਰੀਕਾ ਨੇ ਗੱਲਬਾਤ ਅੱਗੇ ਵਧਾਉਣ ਲਈ ਇਰਾਨ ਉੱਤੇ ਲੱਗੀਆਂ ਤੇਲ ਪਾਬੰਦੀਆਂ ਵਿਚ ਅਸਥਾਈ ਢਿੱਲ ਦਿੱਤੀ ਹੈ। JD ਵੈਂਸ ਦਾ ਕਹਿਣਾ ਹੈ ਕਿ ਕਿਸੇ ਵੀ ਅੰਤਮ ਸਮਝੌਤੇ ਵਿਚ ਪਰਮਾਣੂ ਨਿਰੀਖਕਾਂ ਦੀ ਭੂਮਿਕਾ ਬਹੁਤ ਅਹਿਮ ਹੋਵੇਗੀ। ਇਸੇ ਦੌਰਾਨ ਨਵੀਂ ਰਿਪੋਰਟ ਨੇ ਨੌਜਵਾਨਾਂ ਦੀ ਮਾਨਸਿਕ ਸਿਹਤ ਬਾਰੇ ਚਿੰਤਾ ਵਧਾ ਦਿੱਤੀ ਹੈ। ਕਿਡਜ਼ ਹੈਲਪਲਾਈਨ ਦੀ ਰਿਪੋਰਟ ਮੁਤਾਬਕ ਪਿਛਲੇ 7 ਸਾਲਾਂ ਵਿਚ ਸੰਕਟਕਾਲੀਨ ਦਖਲ ਅੰਦਾਜ਼ੀਆਂ ਦੀ ਗਿਣਤੀ 3 ਗੁਣਾ ਤੋਂ ਵੀ ਵੱਧ ਹੋ ਗਈ ਹੈ। ਸਾਲ 2025 ਦੌਰਾਨ ਇਹ ਸੇਵਾ ਨੇ 5,100 ਤੋਂ ਵੱਧ ਸੰਕਟ ਮਾਮਲਿਆਂ ਵਿਚ ਮਦਦ ਮੁਹੱਈਆ ਕਰਵਾਈ, ਜੋ ਕਿ 2018 ਦੇ ਮੁਕਾਬਲੇ 350% ਵੱਧ ਹੈ। ਰਿਪੋਰਟ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਸੇਵਾ ਨਾਲ ਸੰਪਰਕ ਕਰਨ ਵਾਲੇ ਨੌਜਵਾਨਾਂ ਵਿਚੋਂ 9% ਫਸਟ ਨੇਸ਼ਨਜ਼ ਭਾਈਚਾਰੇ ਨਾਲ ਸਬੰਧਤ ਹਨ, ਜੋ ਉਨ੍ਹਾਂ ਦੀ ਆਬਾਦੀ ਦੇ ਹਿੱਸੇ ਨਾਲੋਂ ਕਾਫ਼ੀ ਵੱਧ ਹੈ। ਤੇ ਰੂਸ ਦੇ ਵੋਰੋਨੇਜ਼ ਖੇਤਰ ਵਿਚ ਯੂਕਰੇਨ ਦੇ ਹਮਲੇ ਕਾਰਨ 5 ਲੋਕਾਂ ਦੀ ਮੌਤ ਅਤੇ ਕਈ ਦਰਜਨ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ। ਯੂਕਰੇਨੀ ਫੌਜ ਦਾ ਕਹਿਣਾ ਹੈ ਕਿ ਉਸ ਨੇ ਹਵਾ ਰਾਹੀਂ ਦਾਗੀਆਂ ਗਈਆਂ ਕਰੂਜ਼ ਮਿਸਾਈਲਾਂ ਨਾਲ ਇਕ ਅਜਿਹੇ ਕਾਰਖਾਨੇ ਨੂੰ ਨਿਸ਼ਾਨਾ ਬਣਾਇਆ ਜਿੱਥੇ ਰੂਸੀ ਮਿਸਾਈਲਾਂ ਇਲੈਕਟ੍ਰਾਨਿਕ ਉਪਕਰਨ ਤਿਆਰ ਕੀਤੇ ਜਾਂਦੇ ਸਨ। ਇਹ ਸਥਾਨ ਯੂਕਰੇਨੀ ਸਰਹੱਦ ਤੋਂ 200 ਕਿਲੋਮੀਟਰ ਤੋਂ ਵੀ ਘੱਟ ਦੂਰੀ ਉੱਤੇ ਸਥਿਤ ਹੈ ਅਤੇ ਰੂਸ ਦੇ ਰੱਖਿਆ ਉਦਯੋਗ ਦਾ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਸਰ ਕੀਮਰ ਸਟਾਮਰ ਦੇ ਅਸਤੀਫੇ ਬਾਰੇ ਵੀ ਟਿੱਪਣੀ ਕੀਤੀ ਹੈ। ਵਾਈਟ ਹਾਊਸ ਵਿਚ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਟਰੰਪ ਨੇ ਸਰ ਖੀਰ ਦੀ ਇਮੀਗ੍ਰੇਸ਼ਨ ਨੀਤੀ, ਊਰਜਾ ਨੀਤੀ ਅਤੇ ਨਾਟੋ ਪ੍ਰਤੀ ਰਵੱਈਏ ਦੀ ਆਲੋਚਨਾ ਕੀਤੀ। ਆਸਟ੍ਰੇਲੀਆ ਵਿਚ 10 ਨਾਗਰਿਕਾਂ ਨੇ ਫੈਡਰਲ ਸਰਕਾਰ ਵੱਲੋਂ ਜੀਵਾਸ਼ਮ ਈਂਧਨ ਨਿਰਯਾਤ ਨੂੰ ਦਿੱਤੇ ਜਾ ਰਹੇ ਸਮਰਥਨ ਖਿਲਾਫ਼ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮੇਟੀ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਨਵੇਂ ਕੋਲਾ ਅਤੇ ਗੈਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਅਤੇ ਸਬਸਿਡੀ ਦੇ ਕੇ ਆਸਟ੍ਰੇਲੀਆ ਆਪਣੇ ਮਨੁੱਖੀ ਅਧਿਕਾਰਾਂ ਸਬੰਧੀ ਫਰਜ਼ਾਂ ਦੀ ਉਲੰਘਣਾ ਕਰ ਰਿਹਾ ਹੈ। ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਇਹ ਨੀਤੀਆਂ ਲੋਕਾਂ ਦੇ ਜੀਵਨ, ਪਰਿਵਾਰ ਅਤੇ ਘਰ ਦੇ ਅਧਿਕਾਰਾਂ ਦੇ ਨਾਲ ਨਾਲ ਫਸਟ ਨੇਸ਼ਨਜ਼ ਭਾਈਚਾਰਿਆਂ ਦੇ ਸੱਭਿਆਚਾਰਕ ਅਧਿਕਾਰਾਂ ਲਈ ਵੀ ਖਤਰਾ ਬਣ ਰਹੀਆਂ ਹਨ। ਸਿਹਤ ਅਤੇ ਮੈਡੀਕਲ ਖੇਤਰ ਦੇ ਵਿਦਿਆਰਥੀਆਂ ਨੂੰ ਲਾਜ਼ਮੀ ਪਰ ਬਿਨਾਂ ਤਨਖਾਹ ਵਾਲੀ ਪ੍ਰੈਕਟੀਕਲ ਟ੍ਰੇਨਿੰਗ ਲਈ ਵਿੱਤੀ ਸਹਾਇਤਾ ਦੇਣ ਦੀ ਮੰਗ ਨੂੰ ਵੱਡਾ ਸਮਰਥਨ ਮਿਲਿਆ ਹੈ। ਇਸ ਸਬੰਧੀ ਚਲਾਈ ਗਈ ਇੱਕ ਪਟੀਸ਼ਨ ਉੱਤੇ 40,000 ਤੋਂ ਵੱਧ ਦਸਤਖਤ ਹੋ ਚੁੱਕੇ ਹਨ। ਪਟੀਸ਼ਨ ਵਿਚ ਐਲਬਨੀਜ਼ੀ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਕਾਮਨਵੈਲਥ ਪ੍ਰੈਕ ਪੇਮੈਂਟ ਯੋਜਨਾ ਦਾ ਦਾਇਰਾ ਵਧਾ ਕੇ ਸਿਹਤ ਅਤੇ ਮੈਡੀਕਲ ਵਿਦਿਆਰਥੀਆਂ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਜਾਵੇ। ਇਹ ਪਟੀਸ਼ਨ ਅੱਜ ਸੰਸਦ ਵਿਚ ਪੇਸ਼ ਕੀਤੀ ਜਾਵੇਗੀ। ਤੇ ਇੱਕ ਖਬਰ ਭਾਰਤੀ ਖਿੱਤੇ ਨਾਲ ਜੁੜੀ ਹੋਈ। ਉੱਤਰਾਖੰਡ ਦੇ ਕਰਨਪ੍ਰਯਾਗ ਵਿਖੇ ਵਾਪਰੀ ਘਟਨਾ ਦੇ ਸਬੰਧ ਵਿਚ ਉੱਤਰਾਖੰਡ ਪੁਲਿਸ ਵੱਲੋਂ ਨਿਹੰਗ ਸਿੰਘ ਨੌਜਵਾਨਾਂ ਨਾਲ ਮਾਰਕੁੱਟ ਕਰਨ ਅਤੇ ਜਲੀਲ ਕਰਨ ਦੇ ਮਾਮਲੇ ਵਿਚ ਦੂਜੀ ਧਿਰ ਖਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧ ਵਿਚ ਥਾਣਾ ਕਰਨਪ੍ਰਯਾਗ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਉੱਤਰਾਖੰਡ ਪੁਲਿਸ ਮੁਖੀ ਦੇ ਦਫ਼ਤਰ ਵੱਲੋਂ ਕੀਤੀ ਗਈ ਹੈ। ਉੱਤਰਾਖੰਡ ਪੁਲਿਸ ਨੇ ਜ਼ਖਮੀ ਸਿੱਖ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ਉੱਤੇ ਥਾਣਾ ਕਰਨਪ੍ਰਯਾਗ ਵਿਖੇ ਅਣਪਛਾਤੇ ਹਮਲਾਵਰਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਤੋਂ ਇਲਾਵਾ ਨਿਰਪੱਖ, ਪਾਰਦਰਸ਼ੀ ਅਤੇ ਸੁਤੰਤਰ ਜਾਂਚ ਨੂੰ ਯਕੀਨੀ ਬਣਾਉਣ ਲਈ ਥਾਣਾ ਕਰਨਪ੍ਰਯਾਗ ਵਿਚ ਦਰਜ ਦੋਵੇਂ ਮਾਮਲਿਆਂ ਦੀ ਜਾਂਚ ਚਮੋਲੀ ਜ਼ਿਲ੍ਹੇ ਤੋਂ ਹਰਿਦੁਆਰ ਜ਼ਿਲ੍ਹੇ ਨੂੰ ਤਬਦੀਲ ਕਰ ਦਿੱਤੀ ਗਈ ਹੈ।
ਹੁਣ ਇਹ ਜਾਂਚ ਸੀਨੀਅਰ ਪੁਲਿਸ ਅਧਿਕਾਰੀ ਹਰਦੁਆਰ ਨਵਨੀਤ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਕੀਤੀ ਜਾਵੇਗੀ। ਦੋਸਤੋ, ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ। ਤੇ ਹੁਣ ਜਾਣਦੇ ਹਾਂ ਫੀਫਾ 2026 ਵਾਲੇ ਵੱਡੇ ਸੌਕਰ ਖੇਡ ਸਮਾਗਮ ਦੀ ਬੀਤੇ ਕੱਲ ਤੱਕ ਦੀ ਸਥਿਤੀ ਕੀ ਰਹੀ ਸੀ। ਇਹ ਪੇਸ਼ਕਾਰੀ ਹੈ ਸਾਡੇ ਪ੍ਰੋਗਰਾਮ ਸਾਥੀ ਸੁਮੀਤ ਕੌਰ ਹੋਰਾਂ ਦੀ। ਤੇ ਦੋਸਤੋ, ਉਸ ਤੋਂ ਬਾਅਦ ਲਵਾਂਗੇ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਜਲਦ ਹੀ ਹਾਜ਼ਰ ਹੋਵਾਂਗੇ ਬਾਕੀ ਦੇ ਸਾਰੇ ਸੈਗਮੈਂਟਸ ਲੈ ਕੇ। ਜੁੜੇ ਰਹੋ SBS ਪੰਜਾਬੀ ਦੇ ਨਾਲ।

0: ਸਪੇਨ ਨੇ ਸ਼ਾਨਦਾਰ ਵਾਪਸੀ ਕਰਦਿਆਂ ਗਰੁੱਪ ਐਚ ਵਿਚ ਸਿਖਰਲਾ ਨੰਬਰ ਹਾਸਲ ਕਰ ਲਿਆ ਹੈ, ਜਦਕਿ ਕਾਬੋ ਵਰਡੇ ਨੇ ਇਤਿਹਾਸ ਰਚਦਿਆਂ ਯੂਰੂਗਵੇ ਖਿਲਾਫ਼ ਆਪਣੇ ਪਹਿਲੇ ਵਰਲਡ ਕੱਪ ਗੋਲ ਨਾਲ ਯਾਦਗਾਰ ਡਰਾ ਖੇਡਿਆ। ਇਸ ਦੇ ਨਾਲ ਹੀ ਬੈਲਜੀਅਮ ਅਤੇ ਇਰਾਨ ਵਿਚਾਲੇ ਰੋਮਾਂਚਕ ਮੁਕਾਬਲਾ ਬਿਨਾਂ ਗੋਲ ਦੇ ਖਤਮ ਹੋਇਆ, ਜਦਕਿ ਮਿਸਰ ਯਾਨੀ ਕਿ ਇਜਿਪਟ ਨੇ ਨਿਊਜ਼ੀਲੈਂਡ ਨੂੰ 3-1 ਨਾਲ ਹਰਾਇਆ। ਫੀਫਾ ਵਰਲਡ ਕੱਪ ਦੀਆਂ ਮੁੱਖ ਸਰਗਰਮੀਆਂ ਦੇ ਨਾਲ ਵਿਸ਼ਵ ਕੱਪ ਡੇਲੀ ਅਪਡੇਟ ਵਿਚ ਤੁਹਾਡਾ ਸਵਾਗਤ ਹੈ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਪੇਸ਼ ਹੈ ਫੀਫਾ ਦੇ 11ਵੇਂ ਦਿਨ ਦਾ ਸਪੋਰਟਸ ਰੈਪ। ਗਰੁੱਪ ਐਚ ਵਿਚ ਸਪੇਨ ਦੀ ਫੁੱਟਬਾਲ ਟੀਮ ਨੇ ਸਾਊਦੀ ਅਰਬ ਖਿਲਾਫ 4-0 ਦੀ ਵੱਡੀ ਜਿੱਤ ਨਾਲ ਸਿਖਰਲੀ ਪੋਜੀਸ਼ਨ ਤੇ ਕਬਜ਼ਾ ਕਰ ਲਿਆ ਹੈ। ਨੌਜਵਾਨ ਲਮੀਨ ਯਮਾਲ ਨੇ ਇੱਕ ਗੋਲ ਕੀਤਾ, ਜਦਕਿ ਮਿਕੇਲ ਓਯਾਰਥਾਬਲ ਨੇ 2 ਗੋਲ ਕਰਕੇ ਟੀਮ ਨੂੰ ਮਜ਼ਬੂਤ ਬਣਾ ਦਿੱਤਾ। ਇਸ ਨਤੀਜੇ ਨਾਲ ਸਪੇਨ 4 ਅੰਕਾਂ ਨਾਲ ਅੱਗੇ ਨਿਕਲ ਗਿਆ ਹੈ ਅਤੇ ਰਾਊਂਡ ਆਫ 32 ਵੱਲ ਮਜ਼ਬੂਤ ਕਦਮ ਵਧਾ ਰਿਹਾ ਹੈ। ਦੂਜੇ ਪਾਸੇ ਕਾਬੋ ਵਰਡੇ ਨੇ ਟੂਰਨਾਮੈਂਟ ਦਾ ਸਭ ਤੋਂ ਵੱਡਾ ਸਰਪ੍ਰਾਈਜ਼ ਦਿੰਦਿਆਂ 2 ਵਾਰ ਦੇ ਚੈਂਪੀਅਨ ਯੂਰੂਗਵੇ ਨੂੰ 2-2 ਦੇ ਡਰਾਅ ਨਾਲ ਰੋਕ ਦਿੱਤਾ। ਕੇਵਿਨ ਪੀਨਾ ਨੇ ਦੇਸ਼ ਦਾ ਪਹਿਲਾ ਵਰਲਡ ਕੱਪ ਗੋਲ ਕੀਤਾ, ਜਦਕਿ ਇਲਿਊ ਵਰਲੂ ਨੇ ਬਰਾਬਰੀ ਵਾਲਾ ਗੋਲ ਕਰਕੇ ਇਤਿਹਾਸਕ ਪਲ ਦੀ ਗਵਾਹੀ ਭਰੀ। ਗਰੁੱਪ ਜੀ ਵਿਚ ਬੈਲਜੀਅਮ ਅਤੇ ਇਰਾਨ ਵਿਚਾਲੇ ਮੁਕਾਬਲਾ ਗੋਲ ਰਹਿਤ ਡਰਾਅ ਤੇ ਖਤਮ ਹੋਇਆ, ਹਾਲਾਂਕਿ ਬੈਲਜੀਅਮ ਫੇਵਰੇਟ ਮੰਨਿਆ ਜਾ ਰਿਹਾ ਸੀ। ਬੈਲਜੀਅਮ ਅਜੇ ਵੀ ਟੂਰਨਾਮੈਂਟ ਦੇ ਆਪਣੇ ਪਹਿਲੇ ਗੋਲ ਦੀ ਤਲਾਸ਼ ਵਿਚ ਹੈ। ਟੀਮ ਦਾ ਇਕੱਲਾ ਗੋਲ ਹੁਣ ਤੱਕ ਵਿਰੋਧੀ ਟੀਮ ਦੇ ਆਪਣੇ ਹੀ ਗੋਲ ਰਾਹੀਂ ਆਇਆ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ ਮਿਸਰ ਖਿਲਾਫ਼ ਹਾਫ ਟਾਈਮ ਤੱਕ ਤਾਂ ਲੀਡ ਬਣਾਈ ਰੱਖੀ, ਪਰ ਮਿਸਰ ਨੇ ਯਾਨੀ ਕਿ ਇਜਿਪਟ ਨੇ ਦੂਜੇ ਹਾਫ ਵਿਚ 3 ਗੋਲ ਦਾਗ ਕੇ 3-1 ਨਾਲ ਜਿੱਤ ਆਪਣੇ ਨਾਮ ਕੀਤੀ। ਤੇ ਹੁਣ ਨਜ਼ਰਾਂ ਆਸਟ੍ਰੇਲੀਆ ਤੇ ਹਨ। ਆਸਟ੍ਰੇਲੀਆ ਅਗਲੇ ਮੁਕਾਬਲੇ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿੱਥੇ ਉਸਦਾ ਸਾਹਮਣਾ ਪੈਰਾਗੁਏ ਨਾਲ ਇੱਕ ਮਸਟ ਵਿਨ ਮੈਚ ਵਿਚ ਹੋਵੇਗਾ। ਸੌਕਰੂਜ਼ USA ਤੋਂ 2-0 ਦੀ ਹਾਰ ਤੋਂ ਬਾਅਦ ਵਾਪਸੀ ਦੀ ਕੋਸ਼ਿਸ਼ ਕਰ ਰਹੇ ਹਨ। ਅਸਿਸਟੈਂਟ ਕੋਚ ਮਾਈਲ ਜੇਰੀਨਾਕ ਨੇ ਦੱਖਣੀ ਅਮਰੀਕੀ ਟੀਮ ਦੀ ਫਿਜ਼ੀਕਲ ਅਤੇ ਜਜ਼ਬਾਤੀ ਖੇਡ ਲਈ ਸਖ਼ਤ ਚੇਤਾਵਨੀ ਦਿੱਤੀ ਹੈ।
1: When you're playing with against a South American team, they'll fight to nail for every single opportunity, and we don't expect anything different, and we don't demand different from ourselves. So it's about that. It's then how can we then impose our own style whilst also counteracting what they're going to do to us as well.
0: ਸੌਕਰੂਜ਼ ਦਾ ਮੁਕਾਬਲਾ ਪੈਰਾਗੁਏ ਨਾਲ ਸ਼ੁੱਕਰਵਾਰ 26 ਜੂਨ ਨੂੰ SBS ਤੇ ਦਿਨ ਦੇ 11 ਵਜੇ ਆਸਟ੍ਰੇਲੀਅਨ ਟਾਈਮ ਤੇ ਲਾਈਵ ਪ੍ਰਸਾਰਿਤ ਹੋਵੇਗਾ। 12ਵੇਂ ਦਿਨ ਗਰੁੱਪ ਆਈ ਵਿਚ ਫਰਾਂਸ ਦਾ ਮੁਕਾਬਲਾ ਇਰਾਕ ਨਾਲ ਹੋਵੇਗਾ, ਜਦਕਿ ਨਾਰਵੇ ਦਾ ਸਾਹਮਣਾ ਸੈਨੇਗਲ ਨਾਲ ਹੋਵੇਗਾ। ਗਰੁੱਪ ਜੇ ਵਿਚ ਅਰਜਨਟੀਨਾ ਆਸਟਰੀਆ ਨਾਲ ਖੇਡੇਗੀ ਅਤੇ ਜਾਰਡਨ ਦਾ ਮੁਕਾਬਲਾ ਅਲਜੀਰੀਆ ਨਾਲ ਹੋਵੇਗਾ। ਤੁਸੀਂ ਸੁਣ ਰਹੇ ਸੀ ਵਰਲਡ ਕੱਪ ਡੇਲੀ ਅਪਡੇਟ, SBS ਪੰਜਾਬੀ ਤੋਂ ਮੈਂ ਸੁਮੀਤ ਕੌਰ। ਫੀਫਾ ਵਰਲਡ ਕੱਪ 2026 ਦੇ ਹਰ ਪਲ ਨੂੰ ਲਾਈਵ ਅਤੇ ਮੁਫ਼ਤ SBS ਅਤੇ SBS ਔਨ ਡਿਮਾਂਡ ਤੇ ਦੇਖੋ ਤੇ

ਮੈਂ ਸੁਮੀਤ ਕੌਰ ਲੈ ਕੇ ਆਈ ਹਾਂ ਆਸਟ੍ਰੇਲੀਆ ਦੇ ਮੁੱਢਲੇ ਪੰਜਾਬੀਆਂ ਦੇ ਵਸੇਵੇ ਦੀਆਂ ਅਣਸੁਣੀਆਂ ਅਣਕਹੀਆਂ ਤੇ ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ। ਸਾਡੀ ਇਸ ਪੋਡਕਾਸਟ ਸੀਰੀਜ਼ ਦਾ ਨਾਮ ਹੈ ਪੰਜਾਬੀ ਪਾਇਓਨੀਅਰਸ ਤੇ ਇਸ ਦੇ ਪਹਿਲੇ ਸੀਜ਼ਨ ਵਿੱਚ ਤੁਸੀਂ ਸੁਣੋਗੇ ਫਾਰ ਨਾਰਥ ਕੁਈਨਜ਼ਲੈਂਡ ਦੇ ਇਲਾਕੇ 'ਚ ਪੀੜ੍ਹੀ ਦਰ ਪੀੜ੍ਹੀ ਵਾਸਤੇ ਪੰਜਾਬੀ ਪਰਿਵਾਰਾਂ ਦੀਆਂ ਬਹੁਤ ਹੀ ਦਿਲਚਸਪ ਹੱਡ ਬੀਤੀਆਂ, ਪਰ ਸੁਣਾਂਗੇ ਇੱਥੇ ਵਸੀਆਂ ਉਹਨਾਂ ਔਰਤਾਂ ਦੀ ਜ਼ੁਬਾਨੀ ਜਿਨ੍ਹਾਂ ਦੇ ਸੰਘਰਸ਼ਾਂ ਦਾ ਜ਼ਿਕਰ ਤੁਸੀਂ ਸ਼ਾਇਦ ਹੀ ਕਿਤੇ ਸੁਣਿਆ ਹੋਵੇ। ਕੁਈਨਜ਼ਲੈਂਡ 'ਚ ਪੈਂਦੇ ਕੈਨਸ, ਗੋਰਡਨਵੇਲ, ਬਬਿੰਡਾ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਪੰਜਾਬੀਆਂ ਦੀ ਆਮਦ ਲੇਟ 1800s ਯਾਨੀ ਕਿ 1800 ਸਨ ਦੇ ਅੰਤ ਵਿੱਚ ਸ਼ੁਰੂ ਹੋ ਗਈ ਸੀ।

0: ਉਦੋਂ ਪਰਿਵਾਰਾਂ ਨੂੰ ਇੱਥੇ ਲਿਆਉਣ ਦੀ ਇਜਾਜ਼ਤ ਨਹੀਂ ਸੀ। ਬੰਦੇ ਇਕੱਲੇ ਹੀ ਕੰਮ ਕਰਨ ਆਉਂਦੇ ਸਨ ਤੇ ਫਿਰ ਜਦੋਂ 1950 ਦੇ ਗੇੜ ਦੌਰਾਨ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਨਿਯਮਾਂ 'ਚ ਰਾਹਤ ਆਈ ਤਾਂ ਪਰਿਵਾਰਾਂ ਨੂੰ ਇੱਥੇ ਲਿਆਉਣ ਦੀ ਇਜਾਜ਼ਤ ਮਿਲੀ। ਤਾਂ ਫਿਰ ਜਾ ਕੇ ਇਹਨਾਂ ਪੰਜਾਬੀ ਔਰਤਾਂ ਲਈ ਵੀ ਆਸਟ੍ਰੇਲੀਆ ਦੀ ਰਾਹਦਾਰੀ ਖੁੱਲੀ। ਇਹਨਾਂ ਇੰਟਰਵਿਊਜ਼ ਰਾਹੀਂ ਮੇਰੀ ਸਹਿਯੋਗੀ ਮਨਪ੍ਰੀਤ ਕੌਰ ਸਿੰਘ ਨੇ ਕੈਨਸ, ਗੋਰਡਨਵੇਲ, ਬਬਿੰਡਾ ਦੇ ਇਲਾਕਿਆਂ 'ਚ ਵਸਦੀਆਂ ਬਹੁਤ ਸਾਰੀਆਂ ਪੰਜਾਬੀ ਮੂਲ ਦੀਆਂ ਔਰਤਾਂ ਦੀਆਂ ਦਿਲ ਨੂੰ ਛੂਹਣ ਵਾਲੀਆਂ ਆਪ ਬੀਤੀਆਂ ਦੇ ਨਾਲ ਨਾਲ ਆਸਟ੍ਰੇਲੀਆ 'ਚ ਪੰਜਾਬੀਆਂ ਦੀ ਮਾਈਗ੍ਰੇਸ਼ਨ ਦੇ ਦੌਰ ਦੀ ਸ਼ੁਰੂਆਤ ਦੇ ਕਈ ਪਹਿਲੂਆਂ 'ਤੇ ਚਾਨਣਾ ਪਾਇਆ ਹੈ। ਆਓ ਸੁਣਦੇ ਹਾਂ SBS ਪੰਜਾਬੀ ਦੀ ਇਹ ਪੋਡਕਾਸਟ ਸੀਰੀਜ਼ ਪੰਜਾਬੀ ਪਾਇਨੀਅਰਸ, ਆਸਟ੍ਰੇਲੀਆ ਦਾ ਮੁੱਢਲਾ ਪੰਜਾਬੀ ਪ੍ਰਵਾਸ।
1: ਦੋਸਤੋ, ਤੁਹਾਨੂੰ ਪਤਾ ਹੀ ਹੈ ਕਿ ਅਸੀਂ ਸਮੇਂ ਸਮੇਂ 'ਤੇ ਪਿਛਲੇ ਤਕਰੀਬਨ 2 ਮਹੀਨਿਆਂ ਤੋਂ ਪੰਜਾਬੀ ਪਾਇਨੀਅਰਸ ਲੜੀ ਤਹਿਤ ਕਈ ਅਜਿਹੀਆਂ ਪੰਜਾਬਣਾਂ ਦੇ ਨਾਲ ਮਿਲਾ ਚੁੱਕੇ ਹਾਂ ਜਿਨ੍ਹਾਂ ਨੇ ਬੜੇ ਪਹਿਲਾਂ ਆ ਕੇ ਕਈ ਸਾਲ ਪਹਿਲਾਂ ਆ ਕੇ ਇੱਥੇ ਆਸਟ੍ਰੇਲੀਆ ਵਿੱਚ ਆ ਕੇ ਬੜੇ ਔਖੇ ਸਮੇਂ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਗੁਜ਼ਾਰੀ, ਪ੍ਰਾਪਤੀਆਂ ਕੀਤੀਆਂ, ਆਪਣਾ ਵਿਰਸਾ ਜਿਹੜਾ ਸੀ ਆਪਣੇ ਨਾਲ ਉਹਨਾਂ ਨੇ ਜੋੜ ਕੇ ਰੱਖਿਆ ਅਤੇ ਅੱਜ ਉਹ ਬਹੁਤ ਹੀ ਸਕਸੈਸਫੁਲ ਵੀ ਹੈਗੇ ਆ ਅਤੇ ਮਾਣ ਮਹਿਸੂਸ ਕਰਦੇ ਆ। ਸਮੇਂ ਸਮੇਂ 'ਤੇ ਅਸੀਂ ਇਹਨਾਂ ਦੀਆਂ ਇੰਟਰਵਿਊਜ਼ ਤੁਹਾਨੂੰ ਅਜੇ ਵੀ ਅੱਗੇ ਚੱਲ ਕੇ ਵੀ ਸੁਣਾਉਂਦੇ ਰਹਾਂਗੇ। ਅਤੇ ਫੀਫਾ ਵਰਲਡ ਕੱਪ ਕਾਫੀ ਜ਼ਿਆਦਾ ਜ਼ੋਰ ਹੈ ਜੀ, ਬਹੁਤ ਹੀ ਜ਼ਿਆਦਾ ਇਹਨੂੰ ਫੋਲੋ ਕੀਤਾ ਜਾ ਰਿਹਾ। ਕਾਫੀ ਅੱਜ ਕੱਲ੍ਹ ਜਿਹੜੀਆਂ ਗੇਮਸ ਹੈਗੀਆਂ ਉਹ ਫਾਸਟ ਵੀ ਹੋ ਗਈਆਂ ਅਤੇ ਦੇਖਣ ਦਾ ਮਜ਼ਾ ਵੀ ਬਹੁਤ ਆਉਂਦਾ। ਅਤੇ ਤੁਹਾਡੇ ਕੋਲੋਂ ਪੁੱਛਦੇ ਹਾਂ ਕਿ ਤੁਸੀਂ ਕਿਹੜੀ ਟੀਮ ਨੂੰ ਫੋਲੋ ਕਰ ਰਹੇ ਹੈਗੇ ਹੋ, ਕੋਈ ਤੁਹਾਡੀ ਪਸੰਦੀਦਾ ਟੀਮ ਹੈਗੀ ਹੈ ਤਾਂ ਉਸ ਨੂੰ ਤੁਸੀਂ ਸਾਡੇ ਨਾਲ ਵੀ ਸ਼ੇਅਰ ਕਰ ਸਕਦੇ ਹੋ ਅਤੇ ਉਹਦੀਆਂ ਪ੍ਰਾਪਤੀਆਂ ਜਾਂ ਉਹ ਕਿਸ ਕਾਰਨ ਤੁਸੀਂ ਤੁਹਾਡੀ ਫੇਵਰੇਟ ਹੈਗੀ ਹੈ। ਕਿਉਂਕਿ ਆਪਣੇ ਇੰਡੀਆ ਦੀ ਕੋਈ ਟੀਮ ਨਹੀਂ ਹੈਗੀ ਅਤੇ ਪਰ ਅਸੀਂ ਜਿਵੇਂ ਕੋਈ ਹੋਰ ਟੀਮਸ ਹੁੰਦੀਆਂ, ਆਸਟ੍ਰੇਲੀਆ ਟੀਮ ਹੈਗੀ ਹੈ, ਨਿਊਜ਼ੀਲੈਂਡ ਸਾਡਾ ਗੁਆਂਢੀ ਦੇਸ਼ ਹੈਗਾ, ਉਸਦੀ ਟੀਮ ਵੀ ਹੈਗੀ, ਚੰਗਾ ਪ੍ਰਦਰਸ਼ਨ ਕਰ ਰਹੀ ਹੈ ਅਤੇ ਅਸੀਂ ਉਹਨਾਂ ਨੂੰ ਸਪੋਰਟ ਤਾਂ ਕਰਦੇ ਹੀ ਹੈਗੇ ਹਾਂ। ਉਸ ਤੋਂ ਇਲਾਵਾ ਜੇ ਤੁਸੀਂ ਕੋਈ ਹੋਰ ਟੀਮ ਨੂੰ ਸਪੋਰਟ ਕਰ ਰਹੇ ਹੋ ਤਾਂ ਸਾਨੂੰ ਜ਼ਰੂਰ ਦੱਸਿਓ। ਇਹ ਸਾਰੀਆਂ ਜਾਣਕਾਰੀਆਂ ਤੋਂ ਪਹਿਲਾਂ ਤੁਸੀਂ ਸੁਣੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ, ਕੁਛ ਚੋਣਵੀਆਂ ਖਬਰਾਂ ਵੀ ਪੇਸ਼ ਕਰ ਸਕਦੇ ਹਾਂ ਕਿਉਂਕਿ ਸਮਾਂ ਇੰਨਾ ਨਹੀਂ ਹੁੰਦਾ। ਖਬਰਾਂ ਬਹੁਤ ਸਾਰੀਆਂ ਹੁੰਦੀਆਂ। UK ਦੇ ਪ੍ਰਾਈਮ ਮਿਨਿਸਟਰ ਜਿਹੜੇ ਹੈਗੇ ਆ ਉਹ ਹੁਣ ਆਪਣੀ ਜਿਹੜੀ ਅਸਤੀਫਾ ਦੇ ਚੁੱਕੇ ਆਪਣੀ ਅਹੁਦੇ ਤੋਂ ਅਤੇ ਕਹਿੰਦੇ ਆ ਕਿ ਜਿਹੜੀ ਮੈਂਟਲ ਹੈਲਥ ਹੈਗੀ ਹੈ ਨੌਜਵਾਨਾਂ 'ਚ ਖਾਸ ਕਰਕੇ, ਉਹ ਕਾਫੀ ਦੇਰ ਹੋਣ ਤੋਂ ਬਾਅਦ ਜਾ ਕੇ ਉਹ ਜਿਹੜੀ ਮਦਦ ਹੈਗੀ ਪ੍ਰਾਪਤ ਕਰਦੇ ਆ। ਕਾਫੀ ਜ਼ਿਆਦਾ ਉਹਨਾਂ 'ਚ ਜਿਵੇਂ ਕਹਿ ਲਓ ਝਿਜਕ ਹੁੰਦੀ ਹੈ ਜਾਂ ਸ਼ਰਮ ਹੁੰਦੀ ਹੈ ਅਤੇ ਉਹ ਕਾਫੀ ਲੇਟ ਜਾ ਕੇ ਹੀ ਉਹ ਹੈਲਪ ਲੈਂਦੇ ਆ। ਬਾਕੀ US ਅਤੇ ਇਰਾਨ ਵਿਚਾਲੇ ਜਿਹੜੀ ਸੰਧੀ ਹੈਗੀ ਉਹਦਾ ਪਹਿਲਾ ਗੇੜ ਪੂਰਾ ਹੋ ਚੁੱਕਿਆ, ਉਮੀਦ ਕਰਦੇ ਹਾਂ ਕਿ ਸ਼ਾਂਤੀ ਬਰਕਰਾਰ ਹੋ ਜਾਏਗੀ। ਅਤੇ ਹੁਣ ਤੁਹਾਨੂੰ ਦੱਸਦੇ ਹਾਂ ਜੀ ਕਿ ਇੱਕ ਸਾਡੇ SBS ਵੱਲੋਂ ਨੈਸ਼ਨਲ ਇੰਡੀਅਨ ਫਿਲਮ ਫੈਸਟੀਵਲ ਆਫ ਆਸਟ੍ਰੇਲੀਆ ਨੀਫਾ, ਇਹ ਇੱਕ ਅਜਿਹਾ ਰਾਸ਼ਟਰੀ ਪੱਧਰ ਦਾ ਸਿਨੇਮਾ ਸਮਾਰੋਹ ਹੈਗਾ ਜੋ ਕਿ ਭਾਰਤ ਤੋਂ ਬਾਹਰ ਇੰਨਾ ਵੱਡੇ ਤੌਰ 'ਤੇ ਮਨਾਇਆ ਜਾਂਦਾ ਹੈ ਅਤੇ ਇਹ 25 ਤੋਂ 28 ਜੂਨ 2026 ਤੱਕ ਪਹਿਲੀ ਵਾਰ ਤਸਮੇਨੀਆ ਆ ਰਿਹਾ। ਵੈਸੇ ਇਹ 14 ਸ਼ਹਿਰਾਂ ਵਿੱਚ ਜਾ ਰਿਹਾ ਅਤੇ ਤਸਮੇਨੀਆ ਦੇ ਵਿੱਚ ਪਹਿਲੀ ਵਾਰੀ ਜਾ ਰਿਹਾ 25 ਤੋਂ 28 ਜੂਨ, ਉੱਥੇ ਬਹੁਤ ਸਾਰੀਆਂ ਫਿਲਮਾਂ ਅਤੇ ਜਿਹੜੇ ਹੈਗੇ ਕਲਾਕਾਰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਦਾ ਇਸ ਸਮਾਰੋਹ ਦੇ ਦੌਰਾਨ। ਅਤੇ ਜਿਹੜੇ ਸਾਡੇ ਕੋਈ ਦਰਸ਼ਕ ਜਾਂ ਸਾਡੇ ਸਰੋਤੇ ਜਿਹੜੇ ਕਿ ਸਾਡਾ ਪ੍ਰੋਗਰਾਮ ਤਸਮਾਨੀਆ ਤੋਂ ਸੁਣਦੇ ਆ, ਜੇ ਉਹ ਅੱਜ ਸਾਨੂੰ ਪ੍ਰੋਗਰਾਮ ਦੌਰਾਨ ਸੁਨੇਹਾ ਭੇਜਣਗੇ ਤਾਂ ਅਸੀਂ ਉਹਨਾਂ ਨੂੰ ਮੁਫਤ ਟਿਕਟਾਂ ਦੇਵਾਂਗੇ। ਇਹ ਜਿਹੜੇ ਸਮਾਰੋਹ ਹੈਗੇ ਆ ਜਿਹੜੀ ਉੱਥੇ ਫਿਲਮਾਂ ਵਗੈਰਾ ਹੋਣਗੀਆਂ ਉਹਨਾਂ ਨੂੰ ਉਹਨਾਂ ਦਾ ਉਹ ਆਨੰਦ ਮਾਣ ਸਕਦੇ ਆ। ਅਤੇ ਸੁਨੇਹਾ ਭੇਜਣ ਵਾਸਤੇ ਨੰਬਰ ਹੈਗਾ 0439-799-7007 0439-799-767। ਅਤੇ ਦੋਸਤੋ, ਲੈਂਦੇ ਹਾਂ ਛੋਟੀ ਜਿਹੀ ਬ੍ਰੇਕ ਅਤੇ ਜਲਦ ਹਾਜ਼ਰ ਹੁੰਦੇ ਹਾਂ ਜੀ ਪਾਕਿਸਤਾਨ ਦੀ ਡਾਇਰੀ ਲੈ ਕੇ।
2: If you love to travel, Capital One has a rewards credit card that's perfect for you. With the Capital One Venture X card, you earn unlimited double miles on everything you buy. Plus, you get premium benefits at a collection of luxury hotels when you book on Capital One Travel. And with Venture X, you get access to over 1,000 airport lounges worldwide. Open up a world of travel possibilities with the Capital One Venture X card. What's in your wallet?
3: Terms apply. Lounge access is subject to change. See CapitalOne.com for details.
4: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
5: SBS Audio.
0: ਆਪਣੀ ਵੇਵਲੈਂਥ ਨਾਲ ਮੇਲ ਖਾਂਦੀਆਂ ਤਰੰਗਾਂ ਸੁਣਨ ਲਈ ਪਲੇ ਬਟਨ
6: ਦਬਾਓ.
7: SBS Chill.
8: SBS Pop Asia. Non-stop Asian Pop.
9: Can you describe that feeling for people who haven't experienced it?
10: SBS Hindi ਉਪਲਬਧ ਕਰਵਾਤਾ ਹੈ.
11: Far from the partisan politics.
0: ਨਾਲ ਹੀ 60 ਤੋਂ ਵੱਧ ਭਾਸ਼ਾਵਾਂ ਵਿੱਚ ਖਬਰਾਂ ਵੀ. ਤੁਹਾਡੇ ਮੂਡ ਨਾਲ ਮੇਲ ਖਾਂਦਾ ਸੰਗੀਤ ਅਤੇ ਮਨਮੋਹਕ ਪੋਡਕਾਸਟ ਵੀ ਜੋ ਤੁਹਾਡੀ ਉਡੀਕ ਕਰ ਰਹੇ ਨੇ. SBS Audio ਐਪ ਡਾਊਨਲੋਡ ਕਰੋ ਜਾਂ
12: sbs.com.au/audio.
1: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ. ਦੋਸਤੋ, ਅੱਜ ਕੱਲ੍ਹ ਮੌਸਮ ਬਹੁਤ ਠੰਡਾ ਹੋ ਚੁੱਕਿਆ ਹੋਇਆ, ਕਾਫੀ ਜਿਹੜੀ ਸਾਨੂੰ ਕਹਿ ਸਕਦੇ ਪੀਕ ਦੀ ਜਿਹੜੀ ਸਰਦੀ ਹੈਗੀ ਆ ਹੁਣ ਪੈ ਰਹੀ ਹੈ. ਇਸ ਲਈ ਬਹੁਤ ਜ਼ਰੂਰੀ ਹੈ ਕਿ ਸਾਰੇ ਆਪਣੀ ਸਿਹਤ ਦਾ ਬਹੁਤ ਬਹੁਤ ਧਿਆਨ ਰੱਖਿਓ. ਦਿਨ ਬਹੁਤ ਛੋਟੇ ਹੈਗੇ ਆ, ਛੇਤੀ ਹਨੇਰਾ ਹੋ ਜਾਂਦਾ ਅਤੇ ਘਰਾਂ ਦੇ ਅੰਦਰ ਰਹਿ ਕੇ ਹੀ ਗੁਜ਼ਾਰਾ ਕਰ ਰਹੇ ਹਾਂ. ਤੁਸੀਂ ਦੱਸੋ ਕਿ ਕਿਸ ਤਰੀਕੇ ਨਾਲ ਸਮਾਂ ਗੁਜ਼ਾਰਦੇ ਹੋ, ਸ਼ਾਮਾਂ ਤੁਹਾਡੀਆਂ ਕਿਹੋ ਜਿਹੀਆਂ ਹੁੰਦੀਆਂ. ਜਿਹੜੀ ਇਹ ਗੱਲਬਾਤ ਹੈ, ਇਹ ਜਿਹੜਾ ਸਾਡਾ ਕਨਵਰਸੇਸ਼ਨ ਹੈਗੀ ਹੈ, ਇਹ ਪ੍ਰੋਗਰਾਮ ਵਿੱਚ ਚੱਲਦੀ ਰਹਿਣੀ ਚਾਹੀਦੀ ਹੈ. ਤੁਸੀਂ ਸਾਨੂੰ ਜ਼ਰੂਰ ਆਪਣੇ ਵਿਚਾਰ ਭੇਜਿਆ ਕਰੋ. ਕੋਈ ਵੀ ਤੁਹਾਡੇ ਫੀਡਬੈਕ ਹੋਵੇ ਸਾਡੇ ਜਿਹੜੇ ਪੋਡਕਾਸਟ ਹੈਗੇ ਉਹਨਾਂ ਬਾਰੇ, ਜਿਹੜੇ ਕਿ ਅਸੀਂ ਆਪਣੇ ਵੈਬਸਾਈਟ ਜਿਹੜੀ sbs.com.au/punjabi ਉੱਤੇ ਪਬਲਿਸ਼ ਕਰਦੇ ਹਾਂ, ਅਤੇ ਸਾਡੇ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜ ਜਿਹਦਾ ਐਡਰੈਸ ਹੈ sbs.punjabi, ਉਹਨਾਂ ਉੱਤੇ ਨਾਲੋਂ ਨਾਲ ਸ਼ੇਅਰ ਕਰਦੇ ਰਹਿੰਦੇ ਹਾਂ. ਤੁਸੀਂ ਸਾਡੇ ਪੇਜ ਨੂੰ ਜ਼ਰੂਰ ਫੋਲੋ ਕਰਦੇ ਰਹੋ, ਲਾਈਕ ਕਰਦੇ ਰਹੋ ਅਤੇ ਦੂਜਿਆਂ ਨਾਲ ਵੀ ਸ਼ੇਅਰ ਕਰਦੇ ਰਹੋ. ਹੁਣ ਵੇਲਾ ਹੋ ਗਿਆ ਜੀ ਤੁਹਾਨੂੰ ਪਾਕਿਸਤਾਨ ਡਾਇਰੀ ਦੇ ਨਾਲ ਜੋੜਨ ਦਾ, ਜਿਹੜੀ ਕਿ ਹਮੇਸ਼ਾ ਹੀ ਤਰ੍ਹਾਂ ਅੱਜ ਵੀ ਪੇਸ਼ ਕਰ ਰਹੇ ਹਨ ਸਾਡੇ ਪ੍ਰੋਗਰਾਮ ਸਾਥੀ ਮਸੂਦ ਮੱਲੀ ਜੀ ਪਾਕਿਸਤਾਨ ਤੋਂ. ਅਤੇ ਇਸ ਦੇ ਵਿੱਚ ਅਹਿਮ ਇਹੀ ਹੈਗਾ ਕਿ ਜਿਹੜੀ ਇਰਾਨ ਅਤੇ US ਦੀ ਸੰਧੀ ਹੈਗੀ ਹੈ, ਉਹਦਾ ਜਿਹੜਾ ਪਹਿਲਾ ਕਦਮ ਸੀ ਉਹ ਨੇਪਰੇ ਚੜ੍ਹ ਚੁੱਕਿਆ. ਅਤੇ ਇਸ ਸਮੇਂ ਪਾਕਿਸਤਾਨ ਦੀ ਜਿਹੜੀ ਵਿਚੋਲਗੀ ਕੀਤੀ ਹੈ ਪਾਕਿਸਤਾਨ ਅਤੇ ਕਤਰ ਨੇ, ਖਾਸ ਕਰਕੇ ਉਹਨਾਂ ਦੀ ਕਾਫੀ ਚਰਚਾ ਹੋ ਰਹੀ ਹੈ. ਅਤੇ ਜਿਹੜੀ ਚਕਵਾਲ ਦੇ ਵਿੱਚ ਜਿਹੜੀ ਗੋਲੀਬਾਰੀ ਹੋਈ ਸੀ, ਉਸਦੀ 9 ਸਾਲਾ ਇੱਕ ਬੱਚੀ ਹਲਾਕ ਹੋ ਗਈ ਸੀ, ਆਸਟ੍ਰੇਲੀਅਨ ਬੱਚੀ ਜਿਹੜੀ ਉੱਥੇ ਗਈ ਹੋਈ ਸੀ ਆਪਣੇ ਪੇਰੈਂਟਸ ਦੇ ਨਾਲ ਘੁੰਮਣ ਵਾਸਤੇ, ਅਤੇ ਉਸ ਦੀ ਜਾਂਚ ਹੁਣ ਉਹ FIA ਦੇ ਹਵਾਲੇ ਕਰ ਦਿੱਤੀ ਗਈ ਹੈ. ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਖਬਰਾਂ ਲੈ ਕੇ ਹਾਜ਼ਰ ਨੇ ਮਸੂਦ ਮੱਲੀ ਜੀ. ਸੁਣੋ ਪਾਕਿਸਤਾਨ ਡਾਇਰੀ, ਅਤੇ ਉਸ ਤੋਂ ਬਾਅਦ ਜੇ ਸਮਾਂ ਮਿਲਿਆ ਤਾਂ ਇੱਕ ਗੀਤ ਵੀ ਤੁਹਾਡੀ ਨਜ਼ਰ ਕਰਾਂਗੇ.
13: ਇਰਾਨ ਅਮਰੀਕਾ ਗੱਲਬਾਤ ਦਾ ਦੌਰ ਮੁੱਕਣ ਮਗਰੋਂ ਇਰਾਨੀ ਪ੍ਰੈਜ਼ੀਡੈਂਟ ਪਾਕਿਸਤਾਨ ਦੇ ਸਰਕਾਰੀ ਫੇਰੇ ਤੇ. 9 ਵਰ੍ਹਿਆਂ ਦੀ ਆਸਟ੍ਰੇਲਵੀ ਬਾਲੜੀ ਦੀ ਪੁਲਿਸ ਗੋਲੀ ਦੇ ਨਾਲ ਮੌਤ ਦਾ ਮਾਮਲਾ CCD ਦੇ ਕੋਲੋਂ ਲੈ ਕੇ FIA ਦੇ ਮਹਿਕਮੇ ਦੇ ਸਪੁਰਦ ਕਰਨ ਦਾ ਅਦਾਲਤੀ ਹੁਕਮ. ਮਾਰੰਗ ਬਲੋਚ ਤੇ 2 ਸਾਥੀਆਂ ਨੂੰ 2-2 ਵਾਰ ਉਮਰ ਕੈਦ ਤੇ 2-2 ਲੱਖ ਰੁਪਈਆ ਜੁਰਮਾਨੇ ਦੀ ਸਜ਼ਾ ਸੁਣਾ ਦਿੱਤੀ ਗਈ. ਸਪੀਕਰ ਸਾਹਿਬ, ਪਾਰਲੀਮੈਂਟ ਨੂੰ ਵੀ ਗੁੱਟ ਡਾਲਿਆਂ ਤੋਂ ਬਚਾਓ, ਡਿਫੈਂਸ ਮਿਨਿਸਟਰ ਖਾਜਾ ਆਸਫ ਦੀ ਨੈਸ਼ਨਲ ਅਸੈਂਬਲੀ ਚ ਦੁਹਾਈ, ਤੇ ਘਰ ਖੇਤ ਜਾਇਦਾਦ ਤੁਹਾਡੀ ਪਰ ਤੁਸੀਂ ਮੋਬਾਈਲ ਟਾਵਰ ਲਾਉਣ ਤੋਂ ਨਹੀਂ ਰੋਕ ਸਕਦੇ, ਨਵਾਂ ਕਾਨੂੰਨ ਸਵਾਲ ਬਣ ਕੇ ਸਰਕਾਰ ਦੇ ਸਾਹਮਣੇ ਖੜ ਗਿਆ. ਇਹ SBS ਪੰਜਾਬੀ ਹੈ, ਲਿੰਦ ਪੰਜਾਬ ਦੀ ਖਬਰਸਾਰ ਦੇ ਨਾਲ ਮੈਂ ਹਾਂ ਮਸੂਦ ਮੱਲੀ. ਕਤਰ ਤੇ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦੇ ਨਾਲ ਇਰਾਨ ਅਮਰੀਕਾ ਗੱਲਬਾਤ ਦਾ ਪਹਿਲਾ ਦੌਰ ਮੁੱਕ ਗਿਆ ਹੈ, ਜਿਹਦੇ ਤੋਂ ਬਾਅਦ ਅਮਰੀਕੀ ਵਾਈਸ ਪ੍ਰੈਜ਼ੀਡੈਂਟ JD ਵੈਂਸ ਹੋਣਾ ਨੇ ਆਖਿਆ ਹੈ ਕਿ ਗੱਲਬਾਤ ਦੇ ਇਸ ਦੌਰ ਨੇ ਮਾਮਲਿਆਂ ਲਈ ਇੱਕ ਤਗੜੀ ਨੀਂਹ ਧਰ ਦਿੱਤੀ ਹੈ. ਜਦਕਿ ਇਰਾਨ ਦੇ ਪ੍ਰੈਜ਼ੀਡੈਂਟ ਮਸੂਦ ਪਸਜਗਿਆਨ ਅੱਜ ਪਾਕਿਸਤਾਨ ਦੇ 1 ਦਿਨ ਦੇ ਸਰਕਾਰੀ ਫੇਰੇ ਤੇ ਆ ਰਹੇ ਨੇ. ਇਰਾਨੀ ਮੀਡੀਆ ਮੁਜਬ ਇਸ ਫੇਰੇ ਦਾ ਮਕਸਦ ਪਾਕਿਸਤਾਨੀ ਕੋਸ਼ਿਸ਼ਾਂ ਦਾ ਧੰਨਵਾਦ ਕਰਨਾ ਹੈ, ਜਦਕਿ ਪਾਕਿਸਤਾਨੀ ਮੀਡੀਆ ਇਹਨੂੰ ਖੈਰ ਸਗਾਲੀ ਦੌਰੇ ਦਾ ਅਤੇ ਖਾਸ ਮੁਲਾਕਾਤਾਂ ਦਾ ਮੌਕਾ ਕਰਾਰ ਦੇ ਰਿਹਾ ਹੈ. ਪਾਕਿਸਤਾਨ ਵੱਲੋਂ ਇਰਾਨ ਅਮਰੀਕਾ ਜੰਗ ਨੂੰ ਗੱਲਬਾਤ ਦੀ ਟੇਬਲ ਤੇ ਲਿਆਉਣ ਨੂੰ ਅਰਬ ਮੁਲਕਾਂ ਨੇ ਵੀ ਚਲਾਇਆ ਹੈ, ਜਦਕਿ ਚਾਈਨਾ ਨੇ ਆਪਣੇ ਸਰਕਾਰੀ ਬਿਆਨ ਚ ਆਖਿਆ ਆ ਕਿ ਇਰਾਨ ਅਮਰੀਕਾ ਸਮਝੌਤਾ ਹੋ ਜਾਂਦਾ ਹੈ ਤੇ ਇਹਦਾ ਕਾਰਨ ਸਿਰਫ਼ ਤੇ ਸਿਰਫ਼ ਪਾਕਿਸਤਾਨੀ ਕੋਸ਼ਿਸ਼ਾਂ ਨੇ ਜਿਨ੍ਹਾਂ ਦਾ ਸਲਾਹਿਆ ਜਾਣਾ ਜ਼ਰੂਰੀ ਹੈ. ਇਧਰ ਪਾਕਿਸਤਾਨੀ ਸਰਕਾਰੀ ਜ਼ਰੀਏ ਦੱਸ ਰਹੇ ਨੇ ਕਿ ਪਾਕਿਸਤਾਨ ਇਰਾਨੀ ਸਦਰ ਦੇ ਇਸ ਫੇਰੇ ਚ ਤੇਲ ਤੇ ਗੈਸ ਦੇ ਕੁਝ ਖਾਸ ਸਮਝੌਤਿਆਂ ਨੂੰ ਸਿਰੇ ਚਾੜਨ ਦਾ ਰਿਜਵਾਨ ਦੇ. 9 ਵਰ੍ਹਿਆਂ ਦੀ ਆਸਟ੍ਰੇਲਵੀ ਨੈਸ਼ਨਲ ਬੱਚੀ ਦੇ ਚਕਵਾਲ ਚ ਕਤਲ ਦੇ ਕੇਸ ਦੀ ਸੁਣਵਾਈ CCD ਦੇ ਮਹਿਕਮੇ ਦੇ ਕੋਲੋਂ ਲੈ ਕੇ ਕਿਸੇ ਹੋਰ ਇਨਵੈਸਟੀਗੇਸ਼ਨ ਅਥਾਰਟੀ ਨੂੰ ਦੇਣ ਲਈ ਦਾਇਰ ਕੀਤੀ ਗਈ ਅਰਜ਼ੀ ਨੂੰ ਲਾਹੌਰ ਹਾਈਕੋਰਟ ਨੇ ਮਨਜ਼ੂਰ ਕਰਦਿਆਂ ਹੋਇਆਂ ਮਾਮਲਾ CCD ਦੇ ਕੋਲੋਂ ਲੈ ਕੇ FIA ਦੇ ਸਪੁਰਦ ਕਰਨ ਦਾ ਹੁਕਮ ਦਿੱਤਾ ਹੈ. ਅਦਾਲਤ ਚ ਅਰਜ਼ੀ ਦਾਇਰ ਕਰਨ ਵਾਲੇ ਦਾ ਆਖਣਾ ਸੀਗਾ ਕਿ ਜਦੋਂ ਇੱਕ ਮਹਿਕਮੇ ਦਾ ਮੁਲਾਜ਼ਮ ਆਪ ਦੋਸ਼ੀ ਹੋਵੇ ਔਰ ਦੋਸ਼ਾਂ ਦਾ ਸਾਹਮਣਾ ਕਰਨ ਡਿਆ ਹੋਵੇ ਤੇ ਫਿਰ ਉਹ ਮਹਿਕਮਾ ਭਲਾ ਆਪਣੇ ਮੁਲਾਜ਼ਮ ਖਿਲਾਫ਼ ਕਿੱਦਾਂ ਇਨਕੁਆਇਰੀ ਜਾਂ ਪੁੱਛ ਪਰਤੀਤ ਕਰ ਸਕਦਾ ਹੈ. ਉਂਝ ਵੀ ਮਹਿਕਮੇ ਦਾ ਹਜੇ ਤੱਕ ਇਸ ਮਾਮਲੇ 'ਚ ਇਸ ਫਾਇਰਿੰਗ ਕਰਨ ਵਾਲੇ ਮੁਲਾਜ਼ਮ ਨੂੰ ਹੀ ਸਪੋਰਟ ਕਰਨਾ ਸਾਹਮਣੇ ਆਉਣ ਡਿਆ ਹੈ, ਜਦਕਿ ਇਸ ਤੋਂ ਪਹਿਲਾਂ ਪੱਤਰਕਾਰਾਂ ਵੱਲੋਂ ਇੱਕ ਪ੍ਰੋਗਰਾਮ 'ਚ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਹੋਇਆਂ CCD ਦੇ ਮਹਿਕਮਾ ਪ੍ਰਧਾਨ ਸੁਹੇਲ ਜ਼ਫਰ ਚੱਠਾ ਹੋਣਾ ਨੇ ਆਖਿਆ,
14: ਜਬ ਆਪਕੇ ਉਪਰ ਫਾਇਰ ਹੋਗਾ ਐਂਡ ਐਜ਼ ਅ ਪਬਲਿਕ ਸਰਵੈਂਟ ਆਪਨੇ ਯੇ ਸਮਝਨਾ ਪੁਆਇੰਟ ਕੋ, ਜੋ ਯੇ ਹਮਾਰਾ ਅਫੀਸਰ ਵਹਾਂ ਪੇ ਗਏ, ਯੇ ਪ੍ਰਾਈਵੇਟ ਕੈਪੈਸਿਟੀ ਮੇ ਵਹਾਂ ਪੇ ਨਹੀਂ ਗਏ, ਹੀ ਵੈਂਟ ਦੇਅਰ ਐਜ਼ ਅ ਪੁਲਿਸ ਅਫੀਸਰ, ਵਹਾਂ ਪੇ ਉਨ ਖਤੂਨ ਕੇ ਸਾਥ ਉਨਕੀ ਵਾਲਦਾ ਕੇ ਸਾਥ ਰੌਬਰੀ ਹੋ ਰਹੀ ਥੀ, ਹੀ ਵੈਂਟ ਦੇਅਰ ਟੂ ਹੈਲਪ ਦੈਮ, ਦਿਸ ਇਜ਼ ਅ ਫੈਕਟ, جب پولیس آفیسر ایک ڈیوٹی کو ایک سر انجام دے رہا ہے, ایک لیگل فرائض کی تکمیل کر رہا ہے, ایک بندے کو جس کو اس کے اریسٹ کر رہے ہیں اس کی اریسٹ کرنے کی اٹمپٹ کر رہے ہیں, مگر اس دوران اس کے ساتھ فورس یوز کی جاتی ہے, اس کو ریٹیلیٹ کیا جاتا ہے, ڈاکو کی طرف سے اس کے اوپر فائر آتا ہے, تو

0: वो लीगल लॉ उसको राइट देता है उसको रिटेलिएट करने की।
1: ਇਹ ਸਨ ਸੁਹੇਲ ਜ਼ਫਰ ਚੱਠਾ, ਜਿਨ੍ਹਾਂ ਦੇ ਬਿਆਨਾਂ 'ਚ ਮੁਲਾਜ਼ਮ ਦੀ ਸਾਫ਼ ਵਕਾਲਤ ਦਿਸ ਰਹੀ ਹੈ, ਪਰ ਹੁਣ ਇਹ ਮਾਮਲਾ FIA ਦੇ ਬੂਹੇ ਗਿਆ ਹੈ। ਪਾਕਿਸਤਾਨ ਦੇ ਪੰਜਵੇਂ ਸੂਬੇ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਦੀ ਇੱਕ ਅਦਾਲਤ ਨੇ ਇੱਕ ਕੇਸ ਦਾ ਫੈਸਲਾ ਸੁਣਾਉਂਦਿਆਂ ਹੋਇਆਂ ਬਲੋਚ ਯਕਜਹਿਤੀ ਕਮੇਟੀ ਯਾਨੀ BYC ਦੀ ਮਾਰੰਗ ਬਲੋਚ ਤੇ ਉਹਦੇ ਬਾਕੀ ਦੋ ਸਾਥੀਆਂ ਨੂੰ ਦੋ ਦੋ ਵਾਰ ਉਮਰ ਕੈਦ ਤੇ 2-2 ਲੱਖ ਰੁਪਈਆ ਜੁਰਮਾਨੇ ਦੀ ਸਜ਼ਾ ਸੁਣਾਤੀ ਹੈ। ਇਨ੍ਹਾਂ ਸਭ ਦੇ ਉੱਤੇ ਦੋਸ਼ ਹੈ ਕਿ ਇਨ੍ਹਾਂ ਨੇ ਜੁਲਾਈ 2024 'ਚ ਜ਼ਿਲ੍ਹਾ ਤੇ ਸੂਬਾ ਇੰਤਜ਼ਾਮੀਆ ਦੇ ਨਾਲ ਨਾਲ ਸਰਕਾਰੀ ਇਜਾਜ਼ਤ ਤੋਂ ਬਿਨਾਂ ਉਸ ਵੇਲੇ ਧਰਨਾ ਦਿੱਤਾ ਜਦੋਂ ਮੁਸਾਫਰ ਟ੍ਰੇਨ ਜਾਫਰ ਐਕਸਪ੍ਰੈਸ ਦੇ ਉੱਤੇ ਹਮਲਾ ਹੋਇਆ ਤੇ ਜਵਾਬੀ ਕਾਰਵਾਈ ਦੇ ਵਿੱਚ ਮਾਰੇ ਗਏ ਅਤਕਰਦਾਂ ਦੀਆਂ ਲੋਥਾਂ ਸਰਕਾਰੀ ਹਸਪਤਾਲ 'ਚ ਪਈਆਂ ਸਨ। ਇਨ੍ਹਾਂ ਵੱਲੋਂ ਧਰਨੇ ਰਾਹੀਂ ਮੰਗ ਕੀਤੀ ਜਾ ਰਹੀ ਸੀਗੀ ਕਿ ਇਨ੍ਹਾਂ ਅਤਕਰਦਾਂ ਦੀਆਂ ਲੋਥਾਂ ਨੂੰ ਉਨ੍ਹਾਂ ਦੇ ਹਵਾਲੇ ਕੀਤਾ ਜਾਏ, ਫਿਰ ਸਰਕਾਰ ਵੱਲੋਂ ਇਨਕਾਰ ਤੋਂ ਬਾਅਦ ਧਰਨਾ ਦਿੱਤੇ ਇਨ੍ਹਾਂ ਲੋਕਾਂ ਨੇ ਇੱਕ ਵੱਡੇ ਮਜਮੇ ਦੇ ਰੂਪ ਦੇ ਵਿੱਚ ਹਸਪਤਾਲ ਦੇ ਉੱਤੇ ਹਮਲਾ ਕਰਕੇ ਜ਼ਬਰਦਸਤੀ ਲੋਥਾਂ ਚੁੱਕ ਲਈਆਂ। ਇਸ ਦੌਰਾਨ ਡਿਊਟੀ ਕਰਦੇ ਇੱਕ FC ਗਾਰਡ ਨੂੰ ਪਹਿਲੋਂ ਮਾਰ ਮਾਰ ਕੇ ਕਤਲ ਕੀਤਾ ਗਿਆ ਤੇ ਫਿਰ ਉਹਦੀ ਲੋਥ ਤੇ ਪੱਥਰ ਵਰਾ ਕੇ ਉਹਦੀ ਬੇਅਦਬੀ ਕੀਤੀ ਗਈ। ਇਸ ਪੂਰੇ ਮੁਕੱਦਮੇ 'ਚ ਮਾਰੰਗ ਬਲੋਚ, ਸਿਬਗਤੁੱਲਾ ਤੇ ਉਨ੍ਹਾਂ ਦੇ ਬਾਕੀ ਸਾਥੀਆਂ ਨੇ ਅਦਾਲਤੀ ਕਾਰਵਾਈ ਦਾ 2 ਟੋਕ ਲਫ਼ਜ਼ਾਂ 'ਚ ਇਨਕਾਰ ਔਰ ਬਾਈਕਾਟ ਕਰ ਦਿੱਤਾ, ਜਦਕਿ ਬਲੋਚ ਤਨਜ਼ੀਮਾਂ ਨੇ ਹੁਣ ਇਸ ਅਦਾਲਤੀ ਫੈਸਲੇ ਦੇ ਆਉਣ ਤੋਂ ਬਾਅਦ ਇਸ ਮੁਕੱਦਮੇ ਨੂੰ ਅਦਾਲਤੀ ਧੱਕਾ ਤੇ ਸਰਕਾਰੀ ਜ਼ੁਲਮ ਕਰਾਰ ਦਿੱਤਾ ਹੈ। ਪਾਕਿਸਤਾਨ 'ਚ ਫੋਰਸਿਸ ਤੇ ਇੰਟੈਲੀਜੈਂਸ ਏਜੰਸੀਆਂ ਵੱਲੋਂ ਗਸ਼ਤ ਦੇ ਨਾਕਿਆਂ ਦੇ ਦੌਰਾਨ ਡਿਊਟੀ ਵਾਸਤੇ ਵਰਤੀ ਜਾਣ ਵਾਲੀ ਗੱਡੀ ਵਿਗੋ ਡਾਲਾ ਕਹਿਲਾਉਂਦੀ ਹੈ, ਪਰ ਹੁਣ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਨੇ ਪਾਰਲੀਮੈਂਟ ਇਕੱਠ ਦੇ ਅੰਦਰ ਆਵਾਜ਼ ਚੁੱਕਦਿਆਂ ਇਨ੍ਹਾਂ ਡਾਲਿਆਂ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਆਖਿਆ ਕਿ ਸਰਕਾਰੀ ਨੰਬਰ ਪਲੇਟਾਂ ਵਾਲੇ ਇਨ੍ਹਾਂ ਵਿਗੋ ਡਾਲਿਆਂ ਤੋਂ ਪਾਰਲੀਮੈਂਟ ਨੂੰ ਬਚਾਇਆ ਜਾਏ।
2: ہماری پارلیمنٹ لوجز کو ویگو ڈالر سے بچائیں، مرد حضرات بھی، ہمارے ممبران، ان کے مہمان بھی وہاں پہ، فیملیز بھی واک کر رہی ہوتی ہیں، گرین نمبر پلیٹ والے ویگو ڈالے وہاں پہ جس طرح جو ہے آگ لگی ہوئی ہے وہ آگ بجانے جا رہے ہیں، اس پہ جا رہے ہیں۔ ویگو ڈالا اٹ سیلف از اے ولگیرٹی، اس سے بڑی ولگیرٹی یہ بین ہونے چاہیے۔ جناب اسپیکر، جو ویگو ڈالے کے سٹیئرنگ پہ بیٹھتا ہے اس کے دماغ کو کچھ ہو جاتا ہے۔ میں سیریس بات کر رہا ہوں، میں روزانہ واک کر رہا ہوں، ابرار شاہ صاحب واک کر رہے ہوتے ہیں، یہ بڑے دوست یہاں پہ واک کر رہے ہوتے ہیں، خواتین واک کر رہی ہوتی ہیں۔ اور دوسرا یہ ہے کہ ہمارے وزراء کو بتایا جائے کہ شام کے بعد جھنڈا گاڑی پہ نہیں ہونا چاہیے۔
1: پاکستان دے ڈیفنس منسٹر خواجہ آصف پارلیمنٹ چ گل بات کر دیاں ہویاں، ਘਰ ਤੁਹਾਡਾ, ਘਰ ਦੀ ਛੱਤ ਤੁਹਾਡੀ, ਹਵੇਲੀ, ਪੈਲੀ ਜਾਂ ਖੇਤ ਕੁਝ ਵੀ ਹੋਵੇ ਜੇ ਤੁਹਾਡੇ ਨੇ, ਪਰ ਇੱਥੇ ਜਦੋਂ ਮੋਬਾਈਲ ਟਾਵਰ ਲੱਗੇਗਾ ਤੇ ਤੁਸੀਂ ਕਿਸੇ ਸੂਰਤ ਇਨਕਾਰ ਨਹੀਂ ਕਰ ਸਕਦੇ। ਤੁਹਾਨੂੰ ਸਿਰਫ 5 ਦਿਨਾਂ ਦੇ ਵਿੱਚ ਇਹ ਥਾਂ ਵਿਹਲੀ ਕਰਨੀ ਪਏਗੀ। ਇਨਕਾਰ ਦੀ ਸੂਰਤ 'ਚ ਤੁਹਾਨੂੰ 5 ਕਰੋੜ ਰੁਪਈਆ ਜੁਰਮਾਨਾ ਵੀ ਭਰਨਾ ਪਏਗਾ ਤੇ ਗ੍ਰਿਫਤਾਰੀ ਦੀ ਸਜ਼ਾ ਇਸ ਤੋਂ ਅੱਡ ਹੈ। ਜੀ ਹਾਂ, ਇਹ ਕਾਨੂੰਨ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 'ਚੋਂ ਪਿਛਲੇ ਸਾਲ ਉਸ ਵੇਲੇ ਚੁੱਪ ਚਪੀਤਿਆਂ ਮਨਜ਼ੂਰ ਹੋ ਗਿਆ ਜਦੋਂ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ ਇਹਤਜਾਜਨ ਵਾਕ ਆਊਟ ਕੀਤਾ ਤੇ ਹਕੂਮਤੀ ਮੈਂਬਰਾਂ ਨੇ ਇਸ ਬਿੱਲ ਨੂੰ ਮਨਜ਼ੂਰ ਕਰ ਲਿਆ। ਪਰ ਹੁਣ ਪਾਕਿਸਤਾਨ ਦੀ ਫੈਡਰਲ IT ਮਿਨਿਸਟਰ ਸ਼ਿਜ਼ਾ ਫਾਤਮਾ ਖਾਜਾ ਵੱਲੋਂ ਜਦੋਂ ਇਸ ਬਿੱਲ ਨੂੰ ਸੈਨੇਟ ਤੋਂ ਮਨਜ਼ੂਰ ਕਰਨ ਲਈ ਪੇਸ਼ ਕੀਤਾ ਗਿਆ ਤੇ ਹਕੂਮਤੀ ਵਜ਼ੀਰਾਂ ਵੱਲੋਂ ਹੀ ਇਹਦੇ ਤੇ ਰੌਲਾ ਪਾ ਦਿੱਤਾ ਗਿਆ। ਨਾਲ ਆਖਿਆ ਗਿਆ ਕਿ ਇਹ ਤੇ ਈਸਟ ਇੰਡੀਆ ਕੰਪਨੀ ਨਾਲੋਂ ਵੀ ਵੱਧ ਧੱਕੇ ਵਾਲਾ ਕਾਲਾ ਕਾਨੂੰਨ ਹੈ। ਮੀਡੀਆ ਦੇ ਪੱਤਰਕਾਰ ਰਾਊਫ ਕਲਾਸਰ ਨੇ ਇਹਨੂੰ ਪੇਸ਼ ਕੀਤਾ ਤੇ ਪੂਰੇ ਮੁਲਕ ਦੇ ਵਿੱਚ ਰੌਲਾ ਬਣ ਗਿਆ, ਜਦੋਂ ਤੋਂ ਬਾਅਦ ਹਕੂਮਤੀ ਵਜ਼ੀਰ ਸ਼ਿਜ਼ਾ ਫਾਤਮਾ ਤੇ ਰਾਊਫ ਕਲਾਸਰਾ ਹੁਣਾਂ ਦੀ ਆਪਸ ਦੇ ਵਿੱਚ 20 ਮਿੰਟ ਤੱਕ ਟੈਲੀਫੋਨਿਕ ਗੱਲਬਾਤ ਹੋਈ। ਪੱਤਰਕਾਰ ਦਾ ਦਾਅਵਾ ਹੈ ਕਿ ਬਿੱਲ 'ਚ ਗਲਤੀਆਂ ਨੂੰ ਸੁਧਾਰਨ ਵਾਸਤੇ ਸ਼ਿਜ਼ਾ ਫਾਤਮਾ ਹੁਣਾਂ ਨੇ ਗੱਲ ਕੀਤੀ ਏ, ਪਰ ਉਹ ਆਪ ਮੀਡੀਆ ਦੇ ਸਾਹਮਣੇ ਆਉਣ ਤੋਂ ਕਤਰਾਉਣ ਡਈਆਂ ਨੇ। ਰਾਊਫ ਕਲਾਸਰਾ ਹੁਣਾਂ ਨੇ ਆਪਣੇ ਪ੍ਰੋਗਰਾਮ 'ਚ ਇਸ

0: Los huevos son una buena forma de empezar el día. Para tener los mejores días, empieza con Eggland's Best. Comparados con los huevos comunes, tienen 6 veces más vitamina D, 10 veces más vitamina E y 25% menos grasa saturada. Eggland's Best te ofrece una nutrición superior para mantenerte con energía todo el día. Visita egglandsbest.com para descubrir recetas deliciosas. Eggland's Best. Mejor sabor, mejor nutrición. Mejores huevos.
1: Ice Cube's Big 3 is back. The most competitive basketball league on earth is on CBS this Saturday. Big 3 All-Star Dwight Howard and the LA Riot take on Greg Monroe and the Dallas Power. Then Coach Rick Mahorn, Sensation Nazir Kor, and the Detroit Amps look to protect home court against back-to-back MVP Michael Beasley and the defending champs Miami 305. The game played the way you love. Watch live Saturday on CBS at 4 p.m. Eastern, 1 p.m. Pacific, and catch replays on BET.
2: Yay!
3: Want instant MVP status? Join the new Dick's Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details.
4: sbs.com.au/punjabi ਨੂੰ ਆਪਣਾ ਆਨਲਾਈਨ ਹੋਮਪੇਜ ਬਣਾਓ ਤਾਜ਼ੀਆਂ ਖਬਰਾਂ ਤੁਰੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ ਕੀ ਤੁਸੀਂ sbs ਪੰਜਾਬੀ ਸੁਣਨਾ ਪਸੰਦ ਕਰਦੇ ਹੋ ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ ਦੇਖੋ sbs ਪੰਜਾਬੀ ਫੇਸਬੁੱਕ ਤੇ
5: ਜੀ ਦੋਸਤੋ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਐਸ ਬੀ ਐਸ ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਅੱਜ ਤੁਸੀਂ ਸੁਣ ਰਹੇ ਹੋ ਐਮ ਪੀ ਸਿੰਘ ਦੇ ਨਾਲ ਅਤੇ ਦੋਸਤੋ ਹੁਣ ਵੇਲਾ ਹੋ ਗਿਆ ਜੀ ਮੁਲਾਕਾਤਾਂ ਵਾਲੀ ਲੜੀ ਸ਼ੁਰੂ ਕਰਨ ਦਾ ਖਬਰਾਂ ਅਤੇ ਪਾਕਿਸਤਾਨ ਡਾਇਰੀ ਤੁਸੀਂ ਸੁਣ ਚੁੱਕੇ ਹੋ ਬ੍ਰੇਕ ਤੋਂ ਪਹਿਲਾਂ ਅਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਇੱਕ ਜਿਹੜੀ ਗੱਲਬਾਤ ਅਸੀਂ ਕੱਲ੍ਹ ਸ਼ੁਰੂ ਕੀਤੀ ਸੀ ਰਮਨਪ੍ਰੀਤ ਵਧਵਾ ਹੋਰਾਂ ਦੇ ਨਾਲ ਜਿਹੜੇ ਕਿ ਏ ਆਈ ਸੀ ਸੀ ਆਸਟ੍ਰੇਲੀਅਨ ਇੰਡੀਅਨ ਚੈਂਬਰ ਆਫ ਕਾਮਰਸ ਇਹਦੇ ਇਹ ਮੈਂਬਰਸ਼ਿਪ ਅਤੇ ਪਾਰਟਨਰਸ਼ਿਪ ਦੇ ਪ੍ਰੈਜੀਡੈਂਟ ਹੈਗੇ ਆ ਇਹਨਾਂ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਉਹਨਾਂ ਨੇ ਕਿਹਾ ਕਿ ਜਿੱਥੇ ਪੰਜਾਬੀ ਜਾਂਦੇ ਆ ਆਪਣਾ ਸਿੱਕਾ ਆਪਣਾ ਨਾਮ ਛੱਡ ਕੇ ਜਾਂਦੇ ਆ ਬਹੁਤ ਵਧੀਆ ਕੰਮ ਕਰਦੇ ਆ ਜਿਵੇਂ ਜਿਵੇਂ ਪ੍ਰਵਾਸ ਇੱਥੇ ਆਸਟ੍ਰੇਲੀਆ 'ਚ ਵਧੀ ਹੈ ਬੇਸ਼ੱਕ ਸ਼ੁਰੂ ਸ਼ੁਰੂ ਵਿੱਚ ਸਾਡੇ ਜਿਹੜੇ ਭਾਈਚਾਰੇ ਦੇ ਲੋਕ ਸੀਗੇ ਉਹ ਖੇਤੀਬਾੜੀ ਟਰਾਂਸਪੋਰਟ ਹੋਸਪਿਟੈਲਿਟੀ ਅਤੇ ਰਿਟੇਲ ਵਰਗੇ ਖੇਤਰਾਂ ਨਾਲ ਜੁੜੇ ਰਹੇ ਆ ਕਾਫੀ ਚੰਗੇ ਚੰਗੇ ਨਾਮ ਕਮਾਏ ਆ ਉਹਨਾਂ ਨੇ ਪਰ ਉਹ ਕਹਿੰਦੇ ਕਿ ਹੁਣ ਜਿਹੜਾ ਸਮਾਂ ਹੈਗਾ ਬਦਲ ਰਿਹਾ ਹੈ ਇਸ ਵਾਸਤੇ ਆਈ ਟੀ ਟੈਲੀਕੋਮ ਕਲੀਨ ਐਨਰਜੀ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਫੂਡ ਇਨੋਵੇਸ਼ਨ ਵਰਗੇ ਖੇਤਰਾਂ ਵਿੱਚ ਵੀ ਹੁਣ ਲੋੜ ਹੈਗੀ ਹੈ ਕਿ ਅਸੀਂ ਅੱਗੇ ਵੱਧ ਕੇ ਆਪਣਾ ਜਿਹੜਾ ਹੈਗਾ ਚੰਗਾ ਕਾਰਜ ਕਰੀਏ ਉੱਥੇ ਵੀ ਇਸ ਗੱਲਬਾਤ ਦਾ ਪਹਿਲਾ ਭਾਗ ਤੁਸੀਂ ਕੱਲ੍ਹ ਦੇ ਪ੍ਰੋਗਰਾਮ ਵਿੱਚ ਸੁਣ ਚੁੱਕੇ ਹੋ ਅਤੇ ਹੁਣ ਪੇਸ਼ ਕਰਦੇ ਹਾਂ ਜੀ ਇਸ ਦਾ ਦੂਜਾ ਭਾਗ ਇਹ ਦੱਸਣਗੇ ਕਿ ਜਿਹੜੇ ਸਟਾਰਟਅਪਸ ਵਗੈਰਾ ਲਗਾਉਣੇ ਹੋਣ ਜਾਂ ਕੋਈ ਛੋਟਾ ਕੰਮ ਕਰਨਾ ਹੋਵੇ ਬਿਜ਼ਨਸ ਵਗੈਰਾ ਸ਼ੁਰੂ ਕਰਨਾ ਹੋਵੇ ਤਾਂ ਗ੍ਰਾਂਟਸ ਕਿੱਥੋਂ ਮਿਲ ਸਕਦੀਆਂ ਇਹ ਬਹੁਤ ਹੀ ਅਹਿਮ ਗੱਲਬਾਤ ਹੈਗੀ ਹੈ ਅਤੇ ਜੇ ਤੁਸੀਂ ਇਸ ਨੂੰ ਚਾਹੁੰਦੇ ਹੋ ਕਿ ਕਿਸੇ ਦਾ ਫਾਇਦਾ ਹੋ ਜਾਏ ਤਾਂ ਦੂਜਿਆਂ ਨਾਲ ਜ਼ਰੂਰ ਸ਼ੇਅਰ ਕਰਿਓ ਇਸ ਦੀ ਜਿਹੜੀ ਸਾਡੀ ਵੈਬਸਾਈਟ 'ਤੇ ਪਬਲਿਸ਼ ਪਈ ਹੋਈ ਹੈ ਇਹ ਪੋਡਕਾਸਟ ਪੂਰਾ ਅਤੇ ਨਾਲ ਦੀ ਨਾਲ ਜੋ ਫੇਸਬੁੱਕ 'ਤੇ ਵੀ ਸ਼ੇਅਰ ਕੀਤਾ ਹੋਇਆ ਦੂਜਿਆਂ ਨਾਲ ਜ਼ਰੂਰ ਸ਼ੇਅਰ ਕਰਿਓ ਜੀ ਲਓ ਸੁਣੋ ਇਸ ਗੱਲਬਾਤ ਦਾ ਦੂਜਾ ਭਾਗ ਹੁਣ
6: ਸੋ ਇਹਨਾਂ ਇਵੈਂਟਸ ਵਿੱਚ ਜਾਣ ਦੀ ਕੋਈ ਫੀ ਵੀ ਹੁੰਦੀ ਹੈ ਜਾਂ ਫਿਰ AICC ਦਾ ਅਗਰ ਮੈਂਬਰ ਬਣਨਾ ਉਹਦੀ ਵੀ ਕੋਈ ਫੀਸ ਹੈ
7: AICC ਦੇ ਬਹੁਤ ਸਾਰੇ ਮੈਂਬਰਸ਼ਿਪ ਕੈਟੇਗਰੀਜ਼ ਹੁੰਦੀਆਂ ਨੇ ਜਿਸ ਤਰ੍ਹਾਂ ਇੱਕ ਤੇ ਫ੍ਰੀ ਮੈਂਬਰਸ਼ਿਪ ਤੇ ਹੈਗੀ ਹੈ ਜਿਹਦੇ ਵਿੱਚ ਯੂਨੋ ਲਿਮਿਟਿਡ ਨੰਬਰ ਆਫ ਇਵੈਂਟਸ ਤੇ ਲਿਮਿਟਿਡ ਜਿਸ ਤਰ੍ਹਾਂ ਨਿਊਜ਼ਲੈਟਰਸ ਐਂਡ ਬੇਸਿਕ ਇਨਫੋਰਮੇਸ਼ਨ ਮਿਲਦੀ ਹੈ ਤੇ ਡਿਫਰੈਂਟ ਲੈਵਲਸ ਹੈਗੇ ਜਿਸ ਤਰ੍ਹਾਂ ਦੇ ਕੋਈ ਪਾਰਟਨਰ ਬਣਨਾ ਚਾਹੁੰਦਾ AICC ਦਾ ਸਟ੍ਰੈਟੇਜਿਕ ਪਾਰਟਨਰ ਬਣਨਾ ਚਾਹੁੰਦਾ ਹੈ ਕੋਈ ਕਾਰਪੋਰੇਟ ਪਾਰਟਨਰ ਬਣਨਾ ਚਾਹੁੰਦਾ ਹੈ ਸੋ ਇਸ ਤਰ੍ਹਾਂ ਦੇ ਡਿਫਰੈਂਟ ਲੈਵਲ ਡਿਪੈਂਡਿੰਗ ਔਨ ਕਿ ਯੂਨੋ ਉਹ ਸਮਾਲ ਮੀਡੀਅਮ ਇੰਟਰਪ੍ਰਾਈਜ਼ ਹੈ ਲਾਰਜ ਇੰਟਰਪ੍ਰਾਈਜ਼ ਹੈ ਉਹਨਾਂ ਦੀ ਰਿਕੁਆਇਰਮੈਂਟ ਕੀ ਹੈ ਕਿਉਂਕਿ ਕੁਛ ਕੁਛ ਬਿਜ਼ਨਸ ਜਿਹੜੇ ਆ ਉਹ ਚੇਂਬਰ ਨਾਲ ਜੁੜਨਾ ਚਾਹੁੰਦੇ ਨੇ ਕਿਉਂਕਿ ਉਹ ਕਮਿਊਨਿਟੀ ਨੂੰ ਵਾਪਸ ਦੇਣਾ ਚਾਹੁੰਦੇ ਨੇ ਉਹਨਾਂ

0: You are listening to SBS.
1: There he is, Mr. Big Time Capital One Bank Guy.
2: Mom, please.
1: Well, look at this Capital One Cafe. I just might move in.
2: Or just drop by. Capital One Cafes are open 7 days a week.
1: I could put my spoon collection right here by the ATM, yes.
2: Wow, you weren't kidding, Mom.
1: I never kid about the spoon collection, son. Oh, hey, what's that thing you always say?
2: There's no fees or minimums on Capital One checking accounts.
1: No, the other one.
2: What's in your wallet?
1: Oh, that's my boy.
3: Terms apply. Visit CapitalOne.com/bankguy for details. Capital One N.A. member FDIC.
4: Kuch itni vishra ne jo ki ona di requirement hai ki sanu opportunities milen, sanu nama network mile, to na lek alag membership tier hai taki considering ke oh you know unna nu load nahi dena chahde zyada membership fee da te unna di cut membership fee hai to is tarah karke different categories ne jide vich member chun sakda hai ke bhai meri ki load hai hai te mainu kehdi category te tier choose karna chahida
5: ji so ki tusi koi case study ya ajehi safalta di kahani das sakde ho jithe AICC ne kise khas karobar nu sahi contact ya fir mauka muhayya karwaya hove te oh fir kafi success reha hove
4: ji I think so ek business hega jada aunty jenny spices wala australia india chamber of commerce ne unna di naal milke kafi unna de sahi introduction se you know sahi networking de naal te aaj mere khayal jo 300 stores australia wide hege te assi hun november vich ek australian regional wine te fine foods di delegation vi india leke ja rahe ha jide ch ਜਿਹੜੇ ਬਿਜ਼ਨਸਿਸ ਹੈਗੇ ਹੁਣ ਉਹ ਜਿਹੜੇ ਸਪੈਸ਼ਲੀ ਜਿਹੜੇ ਰੀਜਨਲ ਬਿਜ਼ਨਸਿਸ ਹੈ ਉਹ ਇੰਡੀਆ ਐਕਸਪਲੋਰ ਕਰਨਾ ਚਾਹੁੰਦੇ ਨੇ ਮਾਰਕੀਟ ਤੇ ਅਸੀਂ ਉਹਨਾਂ ਨੂੰ ਲੈ ਕੇ ਜਾਣਾ ਚਾਹੁੰਦੇ ਹਾਂ ਕਿਉਂਕਿ ਇੰਡੀਆ 'ਚ ਜਿਹੜੀ ਵਾਈਨ ਅਵੇਲੇਬਿਲਿਟੀ ਹੈ ਉਹ ਮੇਜਰ ਬ੍ਰਾਂਡਸ ਹੈਗੇ ਵੱਡੇ ਬ੍ਰਾਂਡਸ ਹੈ ਬਟ ਜਿਹੜੇ ਰੀਜਨਲ ਵਾਈਨਸ ਹੈਗੇ ਉਹਨਾਂ ਨੂੰ ਵੀ ਉਹ ਪਲੈਟਫਾਰਮ ਪ੍ਰੋਵਾਈਡ ਕਰਨਾ ਤੇ ਫਾਈਨ ਫੂਡਸ ਜਿਸ ਤਰ੍ਹਾਂ ਐਂਟੀਜੈਨੀ ਸਪਾਈਸਿਸ ਹੈਗੇ ਚੋਕਲੇਟਸ ਕੁਛ ਮੈਨੂਫੈਕਚਰਰਸ ਹੈਗੇ ਸਨੈਕਸ ਮੈਨੂਫੈਕਚਰਰਸ ਹੈਗੇ ਉਹ ਸਾਡੇ ਨਾਲ ਜਾਣਾ ਚਾਹੁੰਦੇ ਨੇ ਫੋਰ ਦਿਸ ਡੈਲੀਗੇਸ਼ਨ ਤੋਂ ਇਹ ਜਿਹੜੀ ਓਪਰਚੁਨਿਟੀ ਹੈਗੀ ਹੈ ਉਹ ਅਸੀਂ ਪ੍ਰੋਵਾਈਡ ਕਰਨਾ ਚਾਹੁੰਦੇ ਹਾਂ ਟੂ ਦੀਸ ਬਿਜ਼ਨੈਸਿਸ ਐਂਡ ਕ੍ਰੀਏਟ ਮੋਰ ਸਕਸੈਸ ਸਟੋਰੀਜ਼ ਲਾਈਕ ਆਂਟੀ ਜੈਨੀ ਸਪਾਈਸਿਸ
5: ਜੀ ਇੰਡੀਅਨ ਭਾਈਚਾਰੇ ਦੀ ਗੱਲ ਕਰੀਏ ਖਾਸ ਕਰਕੇ ਪੰਜਾਬੀ ਭਾਈਚਾਰੇ ਦੀ ਇਹ ਟਰਾਂਸਪੋਰਟ ਹਸਪਿਟੈਲਿਟੀ ਜਿਵੇਂ ਤੁਸੀਂ ਕਿਹਾ ਕਿ ਫੂਡ ਬਿਜ਼ਨਸ ਦੇ ਵਿੱਚ ਵੀ ਹੈ ਰਿਟੇਲ ਤੇ ਖੇਤੀਬਾੜੀ ਨਾਲ ਜੁੜੇ ਕਾਰੋਬਾਰਾਂ ਵਿੱਚ ਕਾਫੀ ਮਜ਼ਬੂਤ ਹੈ ਅਗਲਾ ਵੱਡਾ ਕਿਹੜਾ ਖੇਤਰ ਹੋ ਸਕਦਾ ਜੋ ਜੇ ਐਕਸਪਲੋਰ ਕਰਨਾ ਬਾਕੀ ਹੈ ਜਿਵੇਂ ਅਗਰ ਮੈਂ ਕੋਈ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ ਹਾਂ ਤਾਂ ਮੈਂ ਕਿਹੜੇ ਖੇਤਰ ਵੱਲ ਵਧਾਂ
4: ਵੈਸੇ ਤੇ ਸਾਰੇ ਸੈਕਟਰਸ ਹੁਣ ਯੂ ਨੋ ਕਾਫੀ ਪੀਕ ਤੇ ਹੈਗੇ ਕਿਉਂਕਿ ਜਿਸ ਤਰ੍ਹਾਂ ਹੁਣ ਸਕਿੱਲਸ ਤੇ ਵੀ ਯੂਨੀਵਰਸਿਟੀਜ਼ ਦੀ ਇੰਨੀ ਕੋਲੈਬੋਰੇਸ਼ਨ ਹੋ ਰਹੀ ਹੈ ਹੁਣ ਜੀਕੇਐਨ ਯੂਨੀਵਰਸਿਟੀ ਹੁਣੇ ਮੈਂ ਸੁਣਿਆ ਕਿ ਉਹ ਹੈਦਰਾਬਾਦ ਵਿੱਚ ਬੜਾ ਵੱਡਾ ਬੜਾ ਕੈਂਪਸ ਯੂ ਨੋ ਖੁੱਲਣ ਵਾਲੇ ਨੇ ਦੈਨ ਅ ਲੋਟ ਆਫ ਕੰਪਨੀਜ਼ ਨੋਟ ਜਸਟ ਆਸਟ੍ਰੇਲੀਅਨ ਕੰਪਨੀ ਲੇਕਿਨ ਕਾਫੀ ਇੰਟਰਨੈਸ਼ਨਲ ਕੰਪਨੀਜ਼ ਵੀ ਆਪਣਾ ਜਿਸ ਤਰ੍ਹਾਂ ਯੂ ਨੋ ਮੇਜਰ ਹੱਬ ਜਿਹੜਾ ਹੈਦਰਾਬਾਦ ਬਣਾ ਰਹੇ ਹੈਗੇ ਤੇ ਆਈ ਫੀਲ ਕਿ ਆਈ ਟੀ ਐਂਡ ਟੈਲੀਕੋਮ ਤਾਂ ਡੈਫੀਨੇਟਲੀ ਇੱਕ ਸੈਕਟਰ ਹੈ

0: su SBS.
1: Ice Cube's Big 3 is back. The most competitive basketball league on earth is on CBS this Saturday. Big 3 All-Star Dwight Howard and the LA Riot take on Greg Monroe and the Dallas Power. Then Coach Rick Mahorn, Sensation Nazir Kor, and the Detroit Amps look to protect home court against back-to-back MVP Michael Beasley and the defending champs Miami 305. The game played the way you love. Watch live Saturday on CBS at 4 p.m. Eastern, 1 p.m. Pacific, and catch replays on BET.
2: Yay!
3: ਆਸਟ੍ਰੇਲੀਆ ਚ ਤੁਹਾਡੇ ਕੋਲ ਅਵੇਲੇਬਲ ਹੈ ਉਹ ਸਾਰੇ ਹੁਣ ਇੰਡੀਆ ਪਹੁੰਚ ਗਏ ਨੇ ਹੁਣ ਰੀਸੈਂਟਲੀ ਤੇ ਜਿਹੜੀ ਯੂ ਨੋ ਆਈਸਕ੍ਰੀਮ ਸ਼ਿਪ ਹੋ ਰਹੀਆਂ ਨੇ ਇੰਡੀਆ ਤੇ ਸਾਡੀ ਕੋਲਡ ਸਟੋਰੇਜ ਸਪਲਾਈ ਚੇਨ ਇੰਨੀ ਵਧੀਆ ਹੋ ਰਹੀ ਹੈ ਕਿ ਦੇਖੋ ਆਈਸਕ੍ਰੀਮ ਬਣ ਕੇ ਆਸਟ੍ਰੇਲੀਆ ਤੋਂ ਇੰਡੀਆ ਸਪਲਾਈ ਹੋ ਰਹੀਆਂ ਨੇ ਤਾਂ ਆਈ ਫੀਲ ਕਿ ਹੁਣ ਦਿਸ ਇਜ਼ ਦ ਬੈਸਟ ਟਾਈਮ ਜਿਹੜਾ ਐਕਟਾ ਤੇ ਸੀਕਾ ਅੰਡਰ ਕੰਸਿਡਰੇਸ਼ਨ ਜਿਹੜੀ ਟ੍ਰੇਡ ਯੂ ਨੋ ਟ੍ਰੀਟੀਜ਼ ਹੋਈਆਂ ਨੇ ਇਹਨਾਂ ਕਰਕੇ ਬਹੁਤ ਫਾਇਦਾ

0: 3 is back. The most competitive basketball league on earth is on CBS this Saturday. Big 3 All-Star Dwight Howard and the L.A. Riot take on Greg Monroe and the Dallas Power. Then Coach Rick Mahorn, Sensation Nasir Khor, and the Detroit Amps look to protect home court against back-to-back MVP Michael Beasley and the defending champs Miami 305. The game played the way you love. Watch live Saturday on CBS at 4 p.m. Eastern, 1 p.m. Pacific, and catch replays on BET.
1: ਤੁਸੀਂ ਉਹ ਚੀਜ਼ ਕਰੋ ਜਿਹਦੇ ਵਿੱਚ ਤੁਹਾਡਾ ਆਪਣਾ ਪੈਸ਼ਨ ਹੈਗਾ ਤੇ ਗਵਰਨਮੈਂਟ ਬਹੁਤ ਜ਼ਿਆਦਾ ਸਪੋਰਟਿਵ ਹੈਗੀ ਹੈ ਕਿ ਐਂਟਰਪ੍ਰੀਨਿਓਰਸ਼ਿਪ ਨੂੰ ਲੈ ਕੇ ਇੰਨੇ ਸਾਰੇ ਸਟਾਰਟਅਪ ਹੱਬਸ ਆ ਗਏ ਨੇ ਹੁਣ ਆਸਟ੍ਰੇਲੀਆ 'ਚ ਤੇ ਵੇਅਰ ਏਵਰ ਪੋਸੀਬਲ ਤੁਸੀਂ ਮਦਦ ਲਓ ਕਿਉਂਕਿ ਇਹ ਸਾਰੀਆਂ ਚੀਜ਼ਾਂ ਅਵੇਲੇਬਲ ਹੈਗੀਆਂ ਦੇ ਰਹੀਆਂ ਬਹੁਤ ਸਾਰੀਆਂ ਗ੍ਰਾਂਟਸ ਅਵੇਲੇਬਲ ਨੇ ਬਹੁਤ ਸਾਰੀਆਂ ਯੂ ਨੋ ਕੰਪਨੀਜ਼ ਗਵਰਨਮੈਂਟ ਜਿਵੇਂ ਆਸਟ੍ਰੇਲੀਆ ਡੀ ਫੈਟ ਇਨਵੈਸਟ ਇਨ ਨਿਊ ਸਾਊਥ ਵੇਲਸ ਇਨਵੈਸਟ ਵਿਕਟੋਰੀਆ ਇੰਨੇ ਸਾਰੇ ਦੇ ਇਹ ਸਾਰਾ ਈਕੋ ਸਿਸਟਮ ਬਣ ਗਿਆ ਹੈਗਾ ਜੋ ਕਿ 5-6 ਸਾਲ ਪਹਿਲੇ ਤੱਕ ਨਹੀਂ ਸੀਗਾ ਇੰਨਾ ਪ੍ਰੋਮੀਨੈਂਟ ਬਟ ਹੁਣ ਗਵਰਨਮੈਂਟ ਬਹੁਤ ਹੈਲਪ ਕਰ ਰਹੀ ਹੈ ਬਿਜ਼ਨਸਿਸ ਦੀ ਤੇ ਤੁਸੀਂ ਈਵਨ ਚੇਂਬਰਸ ਆਫ ਕਾਮਰਸ ਤੁਸੀਂ ਆਪਣੇ ਕੰਮ ਤੇ ਫੋਕਸ ਰਹੋ ਐਂਡ ਵੇਅਰ ਏਵਰ ਯੂ ਰਿਕੁਆਇਰ ਹੈਲਪ ਡੋਂਟ ਸ਼ਾਏ ਅਵੇ ਬਿਲਕੁਲ ਵੀ ਤੁਸੀਂ ਨਾ ਸੋਚੋ ਕਿ ਮੈਨੂੰ ਇਕੱਲੇ ਕਰਨਾ ਹੈ ਅੱਜ ਕੱਲ ਦੇ ਟਾਈਮ ਦੇ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਯੂ ਨੋ ਸਕਸੈਸ ਬਿਜ਼ਨਸ ਸਕਸੈਸ ਲਈ ਹੈਗੀ ਹੈ ਉਹ ਹੈ ਕਿ ਤੁਸੀਂ ਕੋਲੈਬੋਰੇਟ ਕਰੋ ਤੁਸੀਂ ਨੈਟਵਰਕਿੰਗ ਕਰੋ ਤੁਸੀਂ ਆਪਣੀ ਕਮਿਊਨੀਕੇਸ਼ਨ ਰੱਖੋ ਤੁਸੀਂ ਆਪਣੇ ਆਪ ਨੂੰ ਯੂ ਨੋ ਪ੍ਰੋਫੈਸ਼ਨਲ ਨੈਟਵਰਕਸ ਤੇ ਲਾਈਕ ਲਿੰਕਡਇਨ ਐਂਡ ਅਦਰ ਯੂ ਨੋ ਨੈਟਵਰਕਸ ਉਹਨਾਂ ਤੇ ਆਪਣੇ ਆਪ ਨੂੰ ਐਕਟਿਵ ਰੱਖੋ ਕਿਉਂਕਿ ਉਹ ਹੀ ਡਿਜੀਟਲੀ ਸਭ ਕੁਝ ਇੰਪੋਰਟੈਂਟ ਹੈਗਾ ਐਂਡ ਵੇਅਰ ਏਵਰ ਯੂ ਕੈਨ ਕੋਲੈਬੋਰੇਟ ਵਿਦ ਏ ਆਈ ਇਨ ਯੋਰ ਬਿਜ਼ਨਸ ਫੋਰ ਬਿਜ਼ਨਸ ਐਫੀਸ਼ੀਐਂਸੀ ਉਹ ਨਵੀਆਂ ਆਪਣੇ ਆਪ ਨੂੰ ਅਪਸਕਿਲ ਕਰੋ ਸੋ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਹੈਗੀਆਂ ਫੋਰ ਐਨੀ ਨਿਊ ਬਿਜ਼ਨਸ ਐਂਟਰਪ੍ਰੀਨਿਓਰ
2: ਜੀ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਰਮਨਪ੍ਰੀਤ ਜੀ ਸੋ ਕਮਿਊਨੀਕੇਸ਼ਨ ਇਨੋਵੇਸ਼ਨ ਤੇ ਨੈਟਵਰਕਿੰਗ ਮੈਨੂੰ ਲੱਗਦਾ ਕਿ ਇਹ ਤਿੰਨ ਚੀਜ਼ਾਂ ਬਹੁਤ ਬਹੁਤ ਜ਼ਰੂਰੀ ਨੇ ਜੀ
1: ਜੀ
2: ਬਹੁਤ ਬਹੁਤ ਸ਼ੁਕਰੀਆ ਇਸ ਸਾਰੀ ਗੱਲਬਾਤ ਦੇ ਵਾਸਤੇ
1: ਥੈਂਕ ਯੂ ਸੋ ਮਚ ਸੁਨੀਤ ਜੀ ਥੈਂਕ ਯੂ ਸੋ ਮਚ ਤੁਹਾਡਾ ਬਹੁਤ ਬਹੁਤ ਧੰਨਵਾਦ
2: ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ ਇਹ ਹੈ SBS South Asian ਉੱਤੇ SBS ਪੰਜਾਬੀ

0: ਦੋਸਤੋ ਮਾਫੀ ਚਾਹੁੰਦੇ ਹਾਂ, ਗਾਣਾ ਟੋਕਣਾ ਪੈ ਰਿਹਾ ਕਿਉਂਕਿ ਵੇਲਾ ਹੋ ਗਿਆ ਜੀ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ ਜੀ ਬਾਕੀ ਦੇ ਸੈਗਮੈਂਟਸ ਲੈ ਕੇ।
1: Cube's Big 3 is back. The most competitive basketball league on earth is on CBS this Saturday. Big 3 All-Star Dwight Howard and the LA Riot take on Greg Monroe and the Dallas Power. Then Coach Rick Mahorn, Sensation Nazir Kor, and the Detroit Amps look to protect home court against back-to-back MVP Michael Beasley and the defending champs Miami 305. The game played the way you love.

0: on CBS at 4 p.m. Eastern, 1 p.m. Pacific, and catch replays on BET.
1: Oh, yay, yay!
2: Knock, knock, Capital One Bank guy.
3: Wow, Charles Barkley?
2: I just moved into the neighborhood. Can I borrow some Wi-Fi?
3: Sure, Chuck. That's what the Capital One Cafe is here for, open 7 days a week.
2: Oh, can I use your ATM? My dog Walker only takes cash.
3: Anything for a neighbor.
2: Can I try the cash phrase?
3: Sure, take it for a spin.
2: There's no fees or minimums on Capital One checking accounts.
3: Nice, Chuck. I'll take it from here. Capital One, what's in your wallet?
4: Terms apply. Visit CapitalOne.com/bankguy for details. Capital One and a member FDIC.
5: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
6: SBS रेडियो ऐप नूं आज ही डाउनलोड करो ते अपने पसंदीदा प्रोग्रामां दा आनंद माणो। इस नूं ऐप स्टोर जां गूगल प्ले तों मुफ्त प्राप्त करो।
7: एक बार फिर तों स्वागत है जी SBS दे पंजाबी प्रोग्राम विच। मैं हां MP सिंह। दोस्तो, पिछे जिहे वन नेशन पार्टी की आगू पॉलिन हैंसन ने कहा सी कि ऑस्ट्रेलिया दे विच मोनोकल्चरलिज्म होना चाहिए, भी इको जिहे कल्चर के ही लोग होने चाहिए है, मल्टीकल्चरलिज्म नहीं होना चाहिए। इहदी काफ़ी निंदा वगैरह हुई है। तो साडे प्रोग्राम साथी शायना कालरा होरां ने पंजाबी भाईचारे के कुछ लोगों नाल मिल के उन्होंने विचार जानने की कोशिश की है। लो सुनो तुसीं भी। तो दोस्तों, मैं थोड़ा तेजी नाल कर रहा हूं क्योंकि साडा समा जिहड़ा हैगा मैं इस गल्लबात नूं टोकना नहीं चाहता।
8: SBS South Asian ਉੱਤੇ SBS ਪੰਜਾਬੀ।
9: One Nation ਪਾਰਟੀ ਦੀ ਆਗੂ ਪੌਲੀਨ ਹੈਂਸਨ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆਈ ਹੋਈ ਹੈ। ਇਸ ਵਾਰ ਉਹਨਾਂ ਨੇ ਦੇਸ਼ ਦੇ ਸਭ ਤੋਂ ਮਸ਼ਹੂਰ ਰਾਜਨੀਤਿਕ ਪਲੇਟਫਾਰਮ ਨੈਸ਼ਨਲ ਪ੍ਰੈਸ ਕਲੱਬ ਵਿਖੇ ਇੱਕ ਤਿੱਖੇ ਭਾਸ਼ਣ ਵਿੱਚ ਐਲਾਨ ਕੀਤਾ ਕਿ ਆਸਟ੍ਰੇਲੀਆ ਨੂੰ ਇੱਕ ਮੋਨੋਕਲਚਰਲ ਦੇਸ਼ ਹੋਣਾ ਚਾਹੀਦਾ, ਭਾਵ ਕਿ ਇੱਕ ਅਜਿਹਾ ਸਮਾਜ ਜਿਹਦੇ ਵਿੱਚ ਸਿਰਫ ਇੱਕ ਕਲਚਰ ਜਾਂ ਫਿਰ ਇੱਕ ਸੱਭਿਆਚਾਰ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਬਹੁ ਸੱਭਿਆਚਾਰਕ ਸਮਾਜ ਦਾ ਮਾਡਲ ਆਸਟ੍ਰੇਲੀਆ ਵਿੱਚ ਅਸਫਲ ਰਿਹਾ ਹੈ ਅਤੇ ਇਸ ਦੇ ਬਜਾਏ ਆਸਟ੍ਰੇਲੀਆ ਅਤੇ ਇੱਥੇ ਦੇ ਵਾਸੀਆਂ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਆਸਟ੍ਰੇਲੀਆ ਨੂੰ ਇੱਕ ਮੋਨੋਕਲਚਰਲ ਪਰ ਬਹੁ ਨਸਲੀ ਭਾਵ ਮਲਟੀ ਰੇਸ਼ੀਅਲ ਸਮਾਜ ਵਜੋਂ ਸਵੀਕਾਰ ਕਰਨ ਦੀ ਲੋੜ ਹੈ। ਜਿੱਥੇ ਕਈ ਲੋਕਾਂ ਨੇ ਉਨ੍ਹਾਂ ਦੇ ਇਸ ਬਿਆਨ ਦੀ ਨਿੰਦਾ ਕੀਤੀ, ਉੱਥੇ ਹੀ ਕਈਆਂ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਇੱਕੋ ਵਰਗਾ ਸੱਭਿਆਚਾਰ ਹੋਵੇ ਤੇ ਲੋਕਾਂ ਨੂੰ ਆਪਸੀ ਏਕਤਾ ਬਣਾਉਣ ਵਿੱਚ ਸੌਖ ਹੋ ਸਕਦੀ ਹੈ। ਪਰ ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਦੇ ਇਸ ਬਾਰੇ ਕੀ ਵਿਚਾਰ ਨੇ? ਇਸੇ ਦੀ ਪੜਚੋਲ ਲੈ ਕੇ ਹਾਜ਼ਰ ਹਾਂ SBS ਪੰਜਾਬੀ ਤੋਂ, ਮੈਂ ਸ਼ਾਇਨਾ ਕਾਲਰਾ। ਵਨ ਨੇਸ਼ਨ ਪਾਰਟੀ ਦੀ ਆਗੂ ਪੌਲੀਨ ਹੈਂਸਨ ਨੇ 30 ਸਾਲਾਂ ਦੇ ਰਾਜਨੀਤਿਕ ਕਰੀਅਰ ਵਿੱਚ ਪਹਿਲੀ ਵਾਰ ਨੈਸ਼ਨਲ ਪ੍ਰੈਸ ਕਲੱਬ ਨੂੰ ਸੰਬੋਧਿਤ ਕੀਤਾ, ਏਕਾਧਿਕਾਰਕ ਭਾਵ ਕਿ ਮੋਨੋਕਲਚਰਲ ਆਸਟ੍ਰੇਲੀਆ ਦੀ ਮੰਗ ਕੀਤੀ ਅਤੇ ਇਸ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਬਹੁ ਸੱਭਿਆਚਾਰਕ ਵਾਦ ਦਾ ਅੰਤ ਦੇਖਣਾ ਚਾਹੁੰਦੀ ਹੈ।
10: At the center of this crisis is the utterly flawed policy of multiculturalism. We cannot be a multicultural society. We are a multiracial society, but we must be monocultural. Australians must live under the one cultural umbrella.
9: ਪੌਲੀਨ ਹੈਂਸਨ ਨੇ ਜਿੱਥੇ ਚਾਰ ਵਿੱਚੋਂ ਇੱਕ ਆਸਟ੍ਰੇਲੀਅਨ ਨਾਗਰਿਕ ਨੂੰ ਨਿਸ਼ਾਨਾ ਬਣਾਇਆ ਜੋ ਕਿ ਘਰ ਵਿੱਚ ਅੰਗਰੇਜ਼ੀ ਤੋਂ ਇਲਾਵਾ ਦੂਜੀਆਂ ਭਾਸ਼ਾਵਾਂ ਬੋਲਦੇ ਨੇ, ਉਹਨਾਂ ਦਾ ਕਹਿਣਾ ਹੈ ਕਿ ਜੇਕਰ ਲੋਕ ਇੱਕੋ ਭਾਸ਼ਾ ਨਹੀਂ ਬੋਲ ਸਕਦੇ ਤਾਂ ਸਮਾਜਿਕ ਏਕਤਾ ਪੈਦਾ ਕਰਨਾ ਅਸੰਭਵ ਹੈ।
10: Only a fool would ignore the growing language problem, which is a function of immigration.
9: ਪਰ ਕਈ ਲੋਕਾਂ ਨੇ ਇਹ ਵੀ ਸਵਾਲ ਚੁੱਕਿਆ ਕਿ ਜੇਕਰ ਆਸਟ੍ਰੇਲੀਆ ਵਿੱਚ ਕਿਸੇ ਇੱਕ ਸੱਭਿਆਚਾਰ ਨੂੰ ਪ੍ਰਮੁੱਖ ਰੱਖਿਆ ਜਾਵੇਗਾ ਤੇ ਆਖਿਰ ਉਹ ਕਿਹੜਾ ਸੱਭਿਆਚਾਰ ਹੋਵੇਗਾ? ਅਜਿਹੇ ਹੀ ਸਵਾਲ ਚੁੱਕਦੇ ਹੋਏ ਮੈਲਬਨ ਦੇ ਵਸਨੀਕ ਅਤੇ ਪੰਜਾਬੀ ਭਾਈਚਾਰੇ ਤੋਂ ਹਰਪ੍ਰੀਤ ਸਿੰਘ ਕੰਦਰਾ ਨੇ ਕਿਹਾ,
11: ਲੈਂਗੁਏਜਿਸ ਤੇ ਕਲਚਰਸ ਲੋਕਾਂ ਨੂੰ ਆਪਸ ਕਨੈਕਟ ਕਰਦੇ ਹੈ। ਹਰ ਕਲਚਰ ਕੋਈ ਅੱਛੀ ਚੀਜ਼ ਹੁੰਦੀ ਹੈ ਜਿਹੜੀ ਅਸੀਂ ਸਿੱਖ ਸਕਦੇ ਹਾਂ, ਹਰ ਕਲਚਰ ਕੋਈ ਏਦਾਂ ਦੀ ਚੀਜ਼ ਹੁੰਦੀ ਹੈ ਜਿਹੜੀ ਸਾਨੂੰ ਅੱਛੀ ਨਹੀਂ ਲੱਗਦੀ ਤੇ ਸਾਨੂੰ ਨਹੀਂ ਅਡੋਪਟ ਕਰਨੀ ਚਾਹੀਦੀ। ਸੋ ਆਈ ਥਿੰਕ ਵਾਟ ਵੀ ਨੀਡ ਟੂ ਅੰਡਰਸਟੈਂਡ ਇਜ਼ ਕਿ ਕੋਈ ਵੀ ਸੋਸਾਇਟੀ ਇੱਕ ਸਿੰਗਲ ਲੈਂਗੁਏਜ ਜਾਂ ਸਿੰਗਲ ਕਲਚਰ ਦੇ ਨਾਲ ਗਰੋ ਨਹੀਂ ਕਰ ਸਕਦੀ। ਮੇਰਾ ਕੁਐਸਚਨ ਪੌਲੀਨ ਹੈਂਸਨ ਨੂੰ ਹੈ ਕਿ ਵਾਈ ਸ਼ੁਡ ਵੀ ਐਕਸੈਪਟ ਹਰ ਲੈਂਗੁਏਜ ਐਸ ਦੀ ਓਨਲੀ ਲੈਂਗੁਏਜ, ਵਾਈ ਸ਼ੁਡਨਟ ਵੀ ਐਕਸੈਪਟ ਐਨ ਐਬੋਰੀਜਨਲ ਲੈਂਗੁਏਜ ਵਿਚ ਵਾਜ਼ ਯੂ ਨੋ ਯੂਜ

0: ਫੇਅਰ 200 ਇਅਰਸ ਅਗੋ ਮੈਂ ਵੀ ਕਾਫੀ ਅਪਸੈਂਟ ਆ ਕਾਫੀ ਦਿਨਾਂ ਤੋਂ ਜਦ ਤੋਂ ਮੈਂ ਪੌਲੀਨ ਹੈਨਸਨ ਦੇ ਮੈਸੇਜ ਦੇਖੇ ਆ ਤੇ ਵਨ ਨੇਸ਼ਨ ਦੀ ਪੋਪੂਲੈਰਿਟੀ ਦੇਖ ਰਹੇ ਹਾਂ ਆਈ ਥਿੰਕ ਇਟਸ ਅ ਕਾਲ ਫਾਰ ਆਲ ਮਲਟੀਕਲਚਰਲ ਕਮਿਊਨਿਟੀਜ਼ ਟੂ ਸਟੈਂਡ ਅਪ ਯੂਨਾਈਟ ਐਂਡ ਵਿਨ ਹਾਰਟਸ ਐਂਡ ਸ਼ੋ all communities that we are together we need to be like minded people working for prosperity of our country where we have lived we also need to acknowledge ki a country migrants da country hai so jehde log eh sochde hain ki desh unada hai monocultural hai unnanu eh sochna chahida hai ki is aaj to 150 200 saal pehle jadon itthe aaye sige is country da culture ki siga aboriginal da culture ki siga that culture has been scrapped to create their own dominance and now you know we are going back to the same state where we want to say ki assi multicultural migrants jede inni jyada contributions kar rahe hain australia ch assi unna nu dominate karna chahwange
1: peshe vajjo manovigyanik bhav clinical psychologist new south wales di vasneek gurpreet kanda da kehna hai ki kise vi samaj de vadan ate khushhal hon de layi ਉਸ ਨੂੰ ਆਪਣੀਆਂ ਵਿਭਿੰਨਤਾਵਾਂ ਨੂੰ ਸਵੀਕਾਰ ਕਰਨ ਦੀ ਲੋੜ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਸਿਰਫ ਕਿਸੇ ਇੱਕ ਤਰ੍ਹਾਂ ਦੇ ਰਹਿਣ ਸਹਿਣ ਦੇ ਤਰੀਕੇ ਨੂੰ ਸਵੀਕਾਰ ਕਰਨਾ ਨਾ ਸਿਰਫ ਬੋਰਿੰਗ ਸਗੋਂ ਸਫੋਕੇਟਿੰਗ ਭਾਵ ਕੇ ਘੁਟਨ ਭਰਿਆ ਵੀ ਹੋ ਸਕਦਾ
2: ਇੱਕ ਘੁੱਟਿਆ ਜਿਹਾ ਜੀਵਨ ਹੋਏਗਾ ਜਿਹਦੇ ਵਿੱਚ ਜਿਵੇਂ ਸਟੀਰੋਟਾਈਪਸ ਅਸੀਂ ਕਹਿੰਦੇ ਇੱਕ ਰੂੜੀਵਾਦੀ

0: road. I understand that's the hard road, but it's the road we must go on if we are to get our country back to where it needs to be. It's not enough to be angry. I can understand the anger. I do get it. But we have to have a credible plan.
1: ਉਥੇ ਗ੍ਰੀਨ ਸੈਨੇਟਰ ਸੈਰਾ ਹੈਂਸਨ ਯੰਗ ਦਾ ਕਹਿਣਾ ਸੀ ਕਿ ਪੌਲੀਨ ਹੈਂਸਨ ਦਾ ਭਾਸ਼ਣ ਨਾ ਹੀ ਸਿਰਫ ਨਿੰਦਯੋਗ ਸੀ ਸਗੋਂ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਨੀਤੀ ਨਹੀਂ ਸੀ.
2: What it showed me is Pauline Hanson is the same old Pauline Hanson she's always been. What was on display yesterday was a rambling Trumpian speech based on hate and fear, not on hope and ideas.
1: ਪਰ ਤੁਹਾਡੇ ਕੀ ਵਿਚਾਰ ਨੇ? ਕੀ ਤੁਸੀਂ ਆਸਟ੍ਰੇਲੀਆ ਨੂੰ ਪੌਲੀਨ ਹੈਂਸਨ ਦੇ ਵਾਂਗ ਮੋਨੋਕਲਚਰਲ ਸੋਸਾਇਟੀ ਵਜੋਂ ਵੇਖਦੇ ਹੋ ਜਾਂ ਫਿਰ ਮਲਟੀਕਲਚਰਲ ਭਾਵ ਬਹੁ ਸੱਭਿਆਚਾਰਕ ਸਮਾਜ? ਆਪਣੇ ਵਿਚਾਰ ਲਿਖ ਭੇਜੋ ਜੀ 0439799767 0439799767. ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਵੀ ਕਿਸੇ ਵੀ ਵੇਲੇ ਗੱਲਬਾਤ ਕਰ ਸਕਦੇ ਹੋ. ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ.
3: SBS ਆਡੀਓ ਐਪ ਜਾਂ ਵੈਬਸਾਈਟ ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ. ਇਹ ਹੈ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ.
4: ਦੋਸਤੋ, ਤੁਹਾਡੇ ਸਾਥ ਨਾਲ ਪ੍ਰੋਗਰਾਮ ਦੇ ਸਮੇਂ ਦਾ ਪਤਾ ਨਹੀਂ ਚੱਲਦਾ. ਹੁਣੇ ਹੁਣੇ ਇੱਕ ਸੁਨੇਹਾ ਆਇਆ ਜੀ ਮੈਨੂੰ, ਇਹ ਹੈਗਾ ਜੀ ਪਿਕਨਮ ਤੋਂ ਮਨੂ ਜੀ ਦਾ. ਉਹਨਾਂ ਨੂੰ ਰਮਨਪ੍ਰੀਤ ਵਧਵਾ ਵਾਲੀ ਜਿਹੜੀ ਗੱਲਬਾਤ ਸੀ ਪੁਨੀਤ ਧਿੰਗਲਾ ਜੀ ਨੇ ਕੀਤੀ ਸੀ ਉਹ ਬਹੁਤ ਹੀ ਚੰਗੀ ਲੱਗੀ ਹੈ. ਧੰਨਵਾਦ ਜੀ ਸੁਨੇਹਾ ਭੇਜਣ ਵਾਸਤੇ. ਸੁਣਦੇ ਰਹੋ SBS ਪੰਜਾਬੀ. ਅਤੇ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਸਮਾਂ ਵੀ ਖਤਮ ਹੋਣ 'ਤੇ ਆ ਗਿਆ. ਲੈਣੀ ਹੈ ਤੁਹਾਡੇ ਕੋਲੋਂ ਇਜਾਜ਼ਤ, ਪਰ ਇਸ ਵਾਅਦੇ ਦੇ ਨਾਲ ਕਿ ਜੁੜੇ ਰਹੋਗੇ ਤੁਸੀਂ SBS ਪੰਜਾਬੀ ਦੇ ਨਾਲ, ਅਤੇ ਆਪਣੀ ਜਿਹੜੀ ਫੀਡਬੈਕ ਹੈ ਉਹ ਸਾਡੇ ਤੱਕ ਜ਼ਰੂਰ ਪੁੱਛਦੀ ਕਰਦੇ ਰਿਹਾ ਕਰੋ. ਪ੍ਰੋਗਰਾਮ ਦਿਨ ਵਿੱਚ ਦੋ ਵਾਰੀ ਪੇਸ਼ ਹੁੰਦਾ ਹੈ, 4 to 5 ਲਾਈਵ, ਅਤੇ ਇਸ ਦਾ ਰਿਪੀਟ ਰਾਤ ਨੂੰ 9 to 10 ਵਜੇ ਹੁੰਦਾ SBS 2 ਦੇ ਉੱਤੇ. ਦਿਓ ਇਜਾਜ਼ਤ, ਆਪਣਾ ਬਹੁਤ ਸਾਰਾ ਧਿਆਨ ਰੱਖਿਓ ਜੀ.